ਮੁੜੀ ਜਿਸੇ ਦੇ ਸੂ ਪਾਈਏ ਸੋ ਸਾਇਸ ਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਰ ਤੁਰ ਕਿਉਂ ਘਾਲੀਐ ਮੰਦਾ ਮੁੱਲਾ ਗਿਰਜੀ ਦੇ ਲੰਬੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਢਾਲੀਐ

सैदा सैदा बल्ले आरे, सैदा सैदा बल्ले आरे सचिया।

ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਸ਼੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ।

ਪਰਣਿਆ ਸਰਦਾਰ ਗੁਰਪ੍ਰੀਤ ਸਿੰਘ ਜੀ ਇੱਕ ਸਾਲ ਦੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 11,000 ਰੁਪਏ ਆਦਰ ਕਰਦੇ ਦੇਹ ਰੋਗਤਾ ਬਖਸ਼ਣੀ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਕਾਰਜ ਰਾਸ ਕਰਨੇ ਨੈਣ ਪ੍ਰੀਤ ਕੌਰ ਜੀ ਦੇ ਅਰੋਗਤਾ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਦੇ ਅਰੋਗਤਾ ਬਖਸ਼ਣੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਗਜ ਗਜ ਕਰ ਜਾਵੇ ਸੋ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਗੁਰ ਬਰ ਅਕਾਲ ਦੇ ਫਤੇ ਗੁਰਪੰਥ ਖਾਲਸੇ ਦੀ ਦਿਨੋ ਦਿਨ ਚਾਰ

ਪੰਡ ਪਿਆਰੇ ਅਟਾਲੀ ਮੰਗੇ ਉਹ ਸਰਬੱਤਰ ਸ਼ਹੀਦ ਮਰੀਦੋ ਸੱਚ ਆ ਰਹੇ ਹੋ ਪਿਆਰੇ ਹੋ ਸਭ ਥਾਈ ਹੋਏ ਸਹਾਰ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਧਰਮੇਤ ਸੀਸ ਦਿੱਤੇ ਸਿੱਖੀ ਸਦਕ ਨੇ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਜਾਂ ਗੁਰੂ ਖਾਲਸਾ ਜੀ ਸਾਹਿਬ ਤਹ ਤਹ ਰਛਾ ਰਿਹਾ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਚੇਤ ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਦੀ ਕੀ ਦੇਖ ਤੇ ਫਤਹ ਚੌਂਕੀਆਂ ਝੰਡੇ ਮੰਗੇ ਜੁਗੋ ਜੁਗ ਅਟਲ ਰਹੇ

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ।

ਸੀਸ ਕੇਂਦਰ ਕਾਪਕੰਡ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਦੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਾਰੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਦੁਗਤ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬਲਾਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਤਿਤ ਪਾਵਨ ਭਗਤ ਵਤਸਲ ਅੰਤਰ ਜਾਮੀ ਕਰੁਣਾ ਨਿਧਾਨ ਗੁਰੂ ਗਰੀਬਨ ਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂਹੀ ਪਾਤਸ਼ਾਹੀ ਅੱਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਯੁਗੀ ਤਪ ਅਸਥਾਨ ਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਭਿਚਨ ਲੰਗਰ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਆਪ ਸਰਬੱਤ ਸੰਗਤਾਂ ਲਾਹੇ ਪ੍ਰਾਪਤ ਕਰ ਰਹੇ ਹੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋ ਦੀਵਾਨਾ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਤੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਅਸਥਾਨ ਦੀ ਨਿਰ ਦੀ ਮਰਿਆਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਨਾਲ ਜੁੜ ਗਏ। ਜਿਵੇਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਅੰਮ੍ਰਿਤ ਬਾਣੀ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਮਲਾਦ ਰਾਗ ਦੀ ਵਾਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਸਾਰੀ ਸੰਗਤ ਪਿਆਰ ਦੇ ਨਾਲ ਰਸਨਾ ਤੋਂ ਉਚਾਰਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਕਹੋ।

0: ਗਰੀਬ ਨਵਾਜ਼ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਵਣ ਦੇ ਮਹੀਨੇ ਦਾ ਰੂਪਕ ਅਲੰਕਾਰ ਬੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹੈ। ਹਜ਼ੂਰ ਫਰਮਾਉਂਦੇ ਹੈ ਸਾਵਣ ਆਇਆ ਹੇ ਸਖੀ ਐ ਸਖੀ ਸੰਸਾਰ ਦੇ ਅੰਦਰ ਜਿਵੇਂ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਬਣਾਈ ਹੋਈ ਪ੍ਰਕਿਰਤੀ ਦੀ ਮਰਿਆਦਾ ਸਾਵਣ ਦੇ ਮਹੀਨੇ ਅੰਦਰ ਸਰ ਸੰਗਤ ਜੀ ਵਰਖਾ ਹੁੰਦੀ ਹੈ, ਇਸ ਨੂੰ ਵਰਖਾ ਦੀ ਰੁੱਤ ਵੀ ਕਿਹਾ ਜਾਂਦਾ। ਇਸ ਮਹੀਨੇ ਅੰਦਰ ਜਿਤਨੇ ਵੀ ਜੀਵ ਜੰਤੂ ਹੈ ਜਿਵੇਂ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪੁਕਾਰਾਂ ਕਰਦੇ ਹੈ। ਜੇਠ ਹਾੜ ਦੀ ਗਰਮੀ ਤਪਸ਼ ਦੇ ਨਾਲ ਤਲਾਬਾਂ ਦੇ ਵਿੱਚੋਂ ਸਰੋਵਰਾਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ। ਪਾਣੀ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਹੁੰਦੇ ਹੈ ਸਾਰੇ ਸੰਗਤ ਜੀ, ਉਹਨਾਂ ਦੇ ਜੀਵਨ ਦਾ ਅੰਤ ਹੋਣ ਲੱਗ ਪੈਂਦਾ ਹੈ। ਦੁਖੀ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪੁਕਾਰ ਕਰਦੇ ਹੈ ਅਤੇ ਜਦੋਂ ਲਗਾਤਾਰ ਭਾਰੀ ਵਰਖਾ ਹੁੰਦੀ ਹੈ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੈ ਅਤੇ ਇਹਨਾਂ ਨੂੰ ਜੀਵਨ ਪ੍ਰਾਪਤ ਹੁੰਦਾ ਹੈ। ਜਿਵੇਂ ਹਜ਼ੂਰ ਦਾ ਗੁਰਬਾਣੀ ਵਿੱਚ ਫਰਮਾਨ ਹੈ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਪਾਣੀ ਕਰਕੇ ਹੀ ਸ੍ਰਿਸ਼ਟੀ ਦੀ ਉਤਪਤੀ ਹੈ, ਪਾਣੀ ਕਰਕੇ ਹੀ ਜੀਵ ਦਾ ਜੀਵਨ ਹੈ। ਪਾਣੀ ਤੋਂ ਬਿਨਾਂ ਮਨੁੱਖ ਦਾ ਜੀਵਨ ਜਿਹੜਾ ਸਤ ਸੰਗਤ ਜੀ ਇਹ ਸਮਾਪਤ ਹੋ ਜਾਣਾ ਕਰਦਾ ਹੈ। ਔਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਪੁਕਾਰ ਸੁਣ ਕਰਕੇ ਜਿਵੇਂ ਸਾਵਣ ਦੇ ਮਹੀਨੇ ਅੰਦਰ ਭਾਰੀ ਵਰਖਾ ਕਰਨਾ ਕੀਤੀ ਹੈ, ਸੱਚੇ ਪਾਤਸ਼ਾਹ ਮਹਾਰਾਜ ਇਹ ਸਾਵਣ ਦੇ ਮਹੀਨੇ ਦਾ ਰੂਪ ਅਲੰਕਾਰ ਬਣਾ ਕੇ ਬਖਸ਼ਿਸ਼ ਕਰਦੇ ਹੈ। ਇਹ ਜੀਵ ਰੂਪ ਸਖੀ ਜਿਵੇਂ ਸਾਵਣ ਦਾ ਮਹੀਨਾ ਆਇਆ, ਤੇਰਾ ਜੀਵਨ ਵੀ ਕਹਿੰਦੇ ਵਾਹਿਗੁਰੂ ਜੀ ਨੇ ਸਾਉਣ ਦੇ ਮਹੀਨੇ ਤਰ੍ਹਾਂ ਹੀ ਪਰਮੇਸ਼ਰ ਨੇ ਬਣਾਵਣਾ ਕੀਤਾ ਹੈ।
1: ਕੰਤਾ ਚਿਤ ਕਰੇ ਹੋ
0: ਐ ਸਖੀ, ਤੂੰ ਆਪਣੇ ਕੰਤਾ ਪਤੀ ਨੂੰ ਆਪਣੇ ਮਾਲਕ ਨੂੰ ਸਿਰ ਦੇ ਸਾਈ ਨੂੰ ਚੇਤੇ ਕਰ। ਸਾਉਣ ਦਾ ਮਹੀਨਾ ਹੈ, ਤੂੰ ਆਪਣੇ ਪਤੀ ਨੂੰ ਚੇਤੇ ਕਰਨਾ ਕਰ, ਤਾਂ ਹੀ ਆਪਣੇ ਪਤੀ ਦਾ ਪਿਆਰ ਪ੍ਰਾਪਤ ਕਰ ਸਕੇਂਗੀ। ਜੇਕਰ ਤੂੰ ਪਿਆਰ ਵਿੱਚ ਭਿੱਜ ਕਰਕੇ ਭਾਵਨਾ ਪੂਰਵਕ ਹੋ ਕਰਕੇ ਆਪਣੇ ਪਤੀ ਨੂੰ ਚੇਤੇ ਕਰੇ। ਹਜ਼ੂਰ ਕਹਿੰਦੇ ਹੈ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਬਣਾਈ ਹੋਈ ਜੋ ਪ੍ਰਕਿਰਤੀ ਦੀ ਮਰਿਆਦਾ ਹੈ, ਸੰਸਾਰ ਦੇ ਜਿਤਨੇ ਵੀ ਜੀਵ ਜੰਤੂ ਹੈ ਨਾ ਸਾਰੇ ਸੰਗਤ ਜੀ, ਸਭ ਜੀਵ ਰੂਪ ਸਖੀਆਂ ਉਸ ਪਰਮਾਤਮਾ ਦੀਆਂ ਬਣਾਈਆਂ। ਪੁਰਖ ਕੇਵਲ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਆਪ ਹੈ, ਏਕਾ ਪੁਰਖ ਸਬਾਈ ਨਾਰ। ਤੇ ਹਜ਼ੂਰ ਨੇ ਅੰਤਰੀ ਭਾਵ ਦੇ ਵਿੱਚ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਜੀਵ ਰੂਪ ਸਖੀ ਤੇਰਾ

0: ਕਹਿੰਦੇ ਹਨ ਸਾਵਣ ਆਇਆ ਹੇ ਸਖੀ ਕੰਤੈ ਚਿਤ ਕਰੇ ਹੋ। ਐ ਜੀਵ ਰੂਪ ਸਖੀ, ਜਿਸ ਮਾਲਕ ਪਰਮਾਤਮਾ ਨੇ ਤੇਰੇ ਅੰਦਰ ਦੀ ਬੇਹਬਲਤਾ ਪੀੜਾ ਨੂੰ ਦੇਖਦਿਆਂ ਹੋਇਆ ਤੇਰੇ ਅੰਦਰ ਦੀ ਪੁਕਾਰ ਨੂੰ ਸੁਣ ਕਰਕੇ ਤੇਰੇ ਤੇ ਤਰਸ ਕੀਤਾ ਹੈ, ਰਹਿਮਤ ਕੀਤੀ, ਬਖਸ਼ਿਸ਼ ਕੀਤੀ ਹੈ ਨਾ, ਤੈਨੂੰ 84 ਲੱਖ ਜੂਨਾਂ ਤੋਂ ਕੱਢ ਕੇ ਅਮੋਲਕ ਜੀਵਨ ਮਾਨਸ ਜੀਵਨ ਬਖਸ਼ਿਸ਼ ਕੀਤਾ ਹੈ। ਉਸ ਮਾਲਕ ਕੰਤੈ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਪਤੀ ਸਰੂਪ ਜਾਣ ਕਰਕੇ ਤੂੰ ਚੇਤੇ ਕਰ, ਭਾਵ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ। ਹਰ ਵੇਲੇ ਉਸ ਵਾਹਿਗੁਰੂ ਜੀ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ, ਜਿਸ ਪਰਮਾਤਮਾ ਨੇ ਸਾਡੇ ਤਮਾਮ ਸੰਸਾਰ ਭਰ ਦੇ ਜੀਵਾਂ ਦੇ ਉੱਪਰ ਤਰਸ ਕੀਤਾ ਹੋਇਆ। ਇਹ ਪਰਮਾਤਮਾ ਦੀ ਰਹਿਮਤ ਹੀ ਹੈ ਨਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੀ ਹੈ, ਦਇਆਲਤਾ ਹੀ ਹੈ, ਤਾਂ ਇਹ ਮਨੁੱਖਾ ਜਾਮੇ ਦੀ ਪ੍ਰਾਪਤੀ ਹੋਈ ਹੈ। ਨਹੀਂ ਤਾਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਕਈ ਜਨਮ ਇੱਕ ਇੱਕ ਜੂਨ ਦੇ ਵਿੱਚ ਕਦੇ ਕੀੜਿਆਂ, ਕਦੇ ਹਾਥੀਆਂ, ਕਦੇ ਪਤੰਗਿਆਂ, ਟੇਢੀਆਂ ਜੂਨਾਂ ਦੇ ਵਿੱਚ ਜੀਵ ਨੂੰ ਭਟਕਣਾ ਪਿਆ। ਤੋ ਹਜ਼ੂਰ ਕਹਿੰਦੇ ਹਨ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬਹੁਤ ਚਿਰਾਂ ਬਾਅਦ ਇਹ ਜੀਵ, ਤੈਨੂੰ ਇਹ ਮਾਨਸ ਜੀਵਨ ਦੀ ਪ੍ਰਾਪਤੀ ਹੋਈ, ਤੂੰ ਪਰਮਾਤਮਾ ਨੂੰ ਚੇਤੇ ਕਰ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਹਜ਼ੂਰ ਫਰਮਾਉਂਦੇ ਹੈ, ਸਾਵਣ ਆਇਆ ਹੇ ਸਖੀ ਕੰਤੈ ਚਿਤ ਕਰੇ ਹੋ। ਐ ਜੀਵ ਰੂਪ ਸਖੀ, ਪਰਮਾਤਮਾ ਨੇ ਤੈਨੂੰ ਜੀਵਨ ਜਿਹੜਾ ਨਾ ਸਾਵਣ ਦੇ ਮਹੀਨੇ ਦੀ ਤਰ੍ਹਾਂ ਦਿੱਤਾ ਹੈ, ਇਹ ਬੜਾ ਹੀ ਸੁਹਾਵਣੀ ਰੁੱਤ ਵਰਗਾ ਜੀਵਨ ਪਰਮਾਤਮਾ ਨੇ ਤੈਨੂੰ ਦਿੱਤਾ ਹੈ, ਇਸ ਕਰਕੇ ਤੂੰ ਪਰਮਾਤਮਾ ਨੂੰ ਚੇਤੇ ਕਰ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਧੰਨਵਾਦ ਕਰਿਆ ਕਰ।
1: ਨਾਨਕ ਝੂਰ ਮਰਹੇ ਦੁਹਾਗਣੀ।
0: ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਉਹ ਜਿਹੜੀਆਂ ਦੁਹਾਗਣ ਛੁੱਟੜ ਇਸਤਰੀਆਂ ਹੈ ਨਾ, ਜਿਹਨਾਂ ਨੂੰ ਆਪਣੇ ਪਤੀ ਦਾ ਪਿਆਰ ਨਹੀਂ ਜ਼ਿੰਦਗੀ ਵਿੱਚ ਪ੍ਰਾਪਤ ਹੁੰਦਾ, ਪਤੀ ਭਾਵੇਂ ਕੋਲ ਹੀ ਹੁੰਦਾ ਹੈ, ਪਰਿਵਾਰ ਵਿੱਚ ਰਹਿੰਦੇ ਹੋਇਆਂ ਵੀ ਜ਼ਿੰਦਗੀ ਵਿੱਚ ਦੁਖੀ ਰਹਿੰਦੇ ਹੈ, ਨਹੀਂ ਪਤੀ ਦਾ ਪਿਆਰ ਮਿਲਦਾ, ਪਿਆਰ ਤੋਂ ਵਾਂਝਾ ਰਹਿਣਾ ਕਰਦੇ ਹੈ। ਛੁੱਟੜ ਤੋਂ ਭਾਵ ਉਸ ਨੂੰ ਦੁਹਾਗੜ ਇਸਤਰੀ ਕਿਹਾ ਜਾਂਦਾ, ਪਤੀ ਜਿਸ ਨੂੰ ਵਿਸਾਰ ਦਿੰਦਾ ਹੈ। ਵਿਆਹ ਤਾਂ ਹੋਇਆ, ਪਰਿਵਾਰ ਵਿੱਚ ਵੀ ਭਾਵੇਂ ਰਹਿੰਦੀ ਹੈ, ਪਰ ਉਸ ਨੂੰ ਪਤੀ ਦਾ ਪਿਆਰ ਨਹੀਂ ਮਿਲਦਾ ਪਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਦਾ ਕਾਰਨ ਕੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਕੇ ਦੱਸ ਰਹੇ ਹਨ।

ਜਿਸ ਇਸਤਰੀ ਦਾ ਆਪਣੇ ਪਤੀ ਨੂੰ ਛੱਡ ਕਰਕੇ ਪਰ ਪੁਰਖ ਹੈ ਨਾਲ ਪਿਆਰ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਬਾਣੀ ਵਿੱਚ ਵਚਨ ਹੈ ਕਿ ਆਪਣੇ ਪਤੀ ਦਾ ਪਿਆਰ ਛੱਡ ਕਰਕੇ ਹੋਰ ਪੁਰਖਾਂ ਦੇ ਵੱਲ ਧਿਆਨ ਰੱਖਣਾ, ਵਿਭਚਾਰਾਂ ਦੇ ਲਈ ਵਿਸ਼ਿਆਂ ਨੂੰ ਭੋਗਣ ਦੇ ਵਾਸਤੇ ਆਪਣੇ ਪਤੀ ਦੀ ਆਗਿਆ ਵਿੱਚ ਨਾ ਰਹਿਣਾ। ਜੇ ਕੋਈ ਪਤੀ ਵਚਨ ਕਰਦਾ ਹੈ, ਆਗਿਆ ਕਰਦਾ, ਹੁਕਮ ਕਰਦਾ, ਉਸ ਹੁਕਮ ਦੀ ਅਦੂਲਗੀ ਹਰ ਵੇਲੇ ਕਰਦੇ ਰਹਿਣਾ। ਇਸ ਕਾਰਨ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਭਾਈ, ਐਸੀ ਜਿਹੜੀ ਉਹ ਜੀਵ ਰੂਪ ਇਸਤਰੀ ਹੈ ਨਾ, ਨਾਨਕ ਚੂਰ ਮਰਹੇ ਦੁਹਾਗਣੀ ਜਿਨ ਅਵਰੀ ਲਾਗਾ ਨੇਹ। ਭਾਈ ਅੰਤਰੀ ਭਾਵ ਦੇ ਵਿੱਚ ਹਜ਼ੂਰ ਨੇ ਫਰਮਾਉਣਾ ਕੀਤਾ, ਜਿਸ ਜੀਵ ਰੂਪ ਸਖੀ ਦਾ ਅਕਾਲ ਪੁਰਖ ਪਤੀ ਪਰਮੇਸ਼ਰ ਦੇ ਨਾਲ ਪ੍ਰੇਮ ਟੁੱਟ ਜਾਣਾ ਕੀਤਾ ਹੈ, ਭਾਵ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਆਪਣੇ ਹਿਰਦੇ ਵਿੱਚ ਨਹੀਂ ਧਾਰਨ ਕੀਤਾ, ਪਰਮਾਤਮਾ ਨੂੰ ਪਤੀ ਸਰੂਪ ਜਾਣ ਕਰਕੇ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਮੇਰੇ ਸਿਰ ਦਾ ਸਾਈ ਮੇਰਾ ਪਤੀ ਹੈ, ਉਸ ਪਰਮਾਤਮਾ ਦਾ ਮੈਂ ਸ਼ੁਕਰਾਨਾ ਕਰਨਾ ਹੈ, ਵਾਹਿਗੁਰੂ ਜੀ ਦਾ ਧੰਨਵਾਦ ਕਰਨਾ ਹੈ। ਪਰ ਜ਼ਿੰਦਗੀ ਵਿੱਚ ਕਦੇ ਭੁੱਲ ਕੇ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕੀਤਾ, ਉਸ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਕਦੇ ਵੀ ਆਪਣੇ ਹਿਰਦੇ ਵਿੱਚ ਧਾਰਨ ਨਹੀਂ ਕੀਤਾ, ਜਿਸ ਕਰਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਨਾਨਕ ਚੂਰ ਮਰਹੇ ਦੁਹਾਗਣੀ। ਐਸੀ ਜੀਵ ਰੂਪ ਸਖੀ ਜਿਹੜੀ ਛੁੱਟੜਿਆ ਨਾ, ਪਰਮਾਤਮਾ ਨੇ ਜਿਸ ਨੂੰ ਵਿਸਾਰ ਦਿੱਤਾ ਹੈ, ਉਹ ਫਿਰ ਝੂਰਦਿਆਂ ਹੋਇਆ ਹੀ ਮਰ ਕੇ ਸੰਸਾਰ ਤੋਂ ਚਲੀ ਜਾਣਾ ਕਰਦੇ ਹੈ। ਉਸ ਜੀਵ ਰੂਪ ਸਖੀ ਦਾ ਜੀਵਨ ਕਦਾ ਚਿੱਤ ਵੀ ਸਫਲਾ ਨਹੀਂ ਹੁੰਦਾ ਜਿਸ ਨੂੰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਵਿਸਾਰ ਦਿੱਤਾ, ਜਿਸ ਨੂੰ ਦੁਹਾਗਣ ਛੁੱਟੜ ਔਰਤਾਂ ਦੀ ਤਰ੍ਹਾਂ ਪਰਮਾਤਮਾ ਨੇ ਬਣਾ ਦਿੱਤਾ, ਐਸਾ ਉਹਦੀ ਮਤ ਦੇ ਉੱਪਰ ਭਰਮ ਰੂਪੀ ਪੜਦਾ ਪਾ ਦਿੱਤਾ, ਸੰਸਾਰ ਦੀ ਮੇਰ ਤੇਰ

0: ममता रूपी आसा तृष्णा रूपी कनातां ताण दित्तियां ने, जिस करके वाहिगुरु जी की याद उहदे हिरदे विच आउंदी नहीं है। तो इस करके हजूर कहिंदे कि परमात्मा अकाल पुरख परमेश्वर पति वाहिगुरु जी का प्यार हिरदे विच ना लगने करके कदे संसार दे अंदर किसी देवते कदे किसी देवी की आराधना में लग गई है। ऐसे जेडे संसार दे मनमुख जीव रूप सखियां है ना, जिन्हां ने सतगुरु जी तो बेमुख हो जाना कीता, सच्चे पातशाह महाराज कहिंदे हो फिर बार बार कदे किसी दर ते कदे किसी दर ते जा करके नक रगड़दे रहिंदे है। उन्हां नूं अपने पति ते भरोसा नहीं रहिंदा। मालिक शब्द गुरु धन श्री गुरु ग्रंथ साहिब महाराज सच्चे पातशाही दे चरणां ते भरोसा नहीं कि सतगुरु जी साडे मालिक हन। सच्चे पातशाह महाराज गरीब नवाज सतगुरु जी सर्व कला समर्थ हन। सारियां दातां देण वाले गरीब नवाज सतगुरु जी हन। पर फिर भी महाराज कहिंदे गुरु चरणां दा प्यार हिरदे विच नहीं लगना करदा। होर संसार दे अंदर कदे मड़ियां मट्टां ते कदे किसे दर ते कदे किसे दर तक के बाग जा के बार बार झुकदे आ। सच्चे पातशाह कहिंदे फिर तिन्हां नूं चूर चूर के मरना पैंदा है, पछताउंदे होए झूरदे होए संसार तों तुर जांदे आ, कदे भी अपने जीवन नूं सफला नहीं बनावना करदे।
1: महला दूजा सावन आया है सखी।
0: गरीब नवाज धन गुरु अंगद देव साहिब सच्चे पातशाह जी हजूर हुण गुरमुखा महात्मा रूप सखियां प्रथाए ए महला ए शब्द दा दूसरा पद उचारण करके सच्चे पातशाह जी बख्शिश कर रहे है। हे सखी तेरा जीवन रूपी सावन दा महीना आया है।
1: जल हर बरसन हार,
0: जिवें जल हर लगातार जिहड़ा पानी है ना, जिवें मोहले धार वर्खा होवे लगातार मीह पवे ते कहा जांदा जी मोहले धार वर्खा हो रही है। जल का अर्थ भी पानी ते हर का अर्थ भी पानी है, भाव सारे पासे पानी ही पानी हो जाता है जदों लगातार वर्खा होने लग पैंदी है। ते हजूर कहिंदे जल हर बरखन हार, बदलां दे विचों बहुत भारी जल जिहड़ा ना वर्खा रूप हो करके पैना कीता धरती दे उपर डिगया है ते सारे पासे पानी ही पानी नजर आ रहा है।
1: नानक सुख वसन सुहागणी।
0: धन सतगुरु गुरु नानक देव साहिब महाराज साहिब जी दे दूसरे स्वरूप श्री गुरु अंगद देव साहिब महाराज सच्चे पातशाह जी फरमाउंदे है कि ऐसियां जिहड़ियां सुहागवतियां सुहागणा ने जिन्हां नूं पते दी प्राप्ति हो गई है। नानक सुख वसन सुहागणी, उन्हां सुहागवतियां ने अपने जीवन दे अंदर बड़े सुखां दे सहित वसना कीता है। तिन्हां दी जिंदगी बहुत सुखाली बतीत हो रही है जिन्हां नूं पति दा प्यार जीवन दे विच प्राप्त होया है।
1: जिन सह नाल प्यार,
0: जिन्हां दा प्यार अपने पति दे नाल लगा है, सह नाम पति दा, जिन सह नाल प्यार जिन्हां दा अपने पति दे नाल प्रेम लगा है उन्हां दा जीवन बड़ा ही सुखाला बतीत होया है। और इस प्रकार सतगुरु जी अंतरी भाव दे विच बख्शिश करदे होए फिर इस पद अंदर उचारण करदे हन।
1: सावण आया है सखी।
0: सच्चे पातशाह महाराज धन गुरु अंगद देव साहिब पातशाह फरमाउंदे है ऐ जीव रूप सखी तेरा जीवन रूपी सावण दा महीना अकाल पुरख परमेश्वर वाहिगुरु जी ने तरस करके तैनू बख्शिश कीता है।
1: जल हर बरसन हार,
0: ते पूरे सतगुरु जी बदल रूप हो करके उपदेश की वर्खा कर रहे है तेरे जीवन दे अंदर। जल हर बरसन हार, सच्चे पातशाह महाराज साहिब जी बदल रूप हो करके घन गर्जत गोबिंद रूप महाराज साहिब जी ने ऐसी उपदेश रूपी वर्खा करना कीती है। जिस जीव ने अपने जीवन दे अंदर महाराज जी दे परम उपदेश नूं सरवण करके हिरदे विच वसा लिया कि वाहिगुरु जी दा प्यार सब तो उत्तम है, जिवें गुरु कलगीधर पिता सतगुरु जी बचन करदे है ना, साच कहो सुन लेहो सभै जिन प्रेम कियो तिन ही प्रभ पायो। ਇਹ ਸਭ ਤੋਂ ਉੱਤਮ ਦਾਤ ਹੈ ਵਾਹਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਪ੍ਰਾਪਤ ਹੋ ਜਾਣਾ ਜਿਨ੍ਹਾਂ ਨੇ ਮਹਾਰਾਜ ਜੀ ਦੇ ਉਪਦੇਸ਼ ਰੂਪੀ ਜਲ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ। ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ ਕੇ ਆਪਣੇ ਹਿਰਦਿਆਂ ਦੇ ਵਿੱਚ ਵਸਾ ਲੈਣਾ ਕੀਤਾ ਹੈ।
1: ਨਾਨਕ ਸੁਖ ਵਸਨ ਸੁਹਾਗਣੀ।
0: ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ, ਐਸੀਆਂ ਉਹ ਮਹਾਤਮਾ ਰੂਪ ਜਿਹੜੀਆਂ ਜੀਵ ਰੂਪ ਸਖੀਆਂ ਹੈ ਨਾ, ਉਹ ਫਿਰ ਬੜੇ ਸੁਖ ਆਨੰਦ ਦੀ ਸਿਹਤ ਵਸਦੀਆਂ। ਸੁਹਾਗਵਤੀਆਂ ਕੌਣ ਹਨ? ਜਿਨ੍ਹਾਂ ਨੂੰ ਪਤੀ ਪਰਮੇਸ਼ੁਰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਐਸੀਆਂ ਮਹਾਤਮਾ ਰੂਪੀ ਬ੍ਰਹਮ ਬੇਤਿਆਂ ਤਤ ਬੇਤਿਆਂ ਰੂਪੀ ਜੋ ਸੁਹਾਗਵਤੀਆਂ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸੁਖ ਸਰੂਪ ਵਾਹਿਗੁਰੂ ਜੀ ਦੇ ਨਾਲ ਸਦਾ ਇਹ ਵਸਦੀਆਂ। ਪਰਮਾਤਮਾ ਕਦੇ ਵੀ ਤਿੰਨਾਂ ਤੋਂ ਓਲੇ ਨਹੀਂ ਹੁੰਦਾ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੋ ਵਰ ਰੂਪ ਦੇ ਵਿੱਚ ਤਿੰਨਾਂ ਨੂੰ ਪ੍ਰਾਪਤ ਹੋਇਆ, ਸਦਾ ਹੀ ਤਿੰਨਾਂ ਦੇ ਅੰਗ ਸੰਗ ਰਹਿੰਦਾ ਹੈ। ਪਰਮਾਤਮਾ ਸਦਾ ਹੀ ਲੋਕ ਪਰਲੋਕ ਵਿੱਚ ਤਿੰਨਾਂ ਦੀ ਰੱਖਿਆ ਕਰਦਾ। ਜਿਨ੍ਹਾਂ ਮਹਾਤਮਾ ਰੂਪ ਸੁਹਾਗਵਤੀਆਂ ਨੇ ਵਾਹਿਗੁਰੂ ਜੀ ਦੇ ਸਰੂਪ ਦਾ ਸੁਖ ਮਾਣਿਆ ਹੈ।
1: ਜਿਨ ਸਹ ਨਾਲ ਪਿਆਰ।
0: ਉਹ ਕਿਹੜੀਆਂ ਮਹਾਤਮਾ ਰੂਪ ਸਖੀਆਂ ਹਨ? ਕਿਹੜੀਆਂ ਉਹ ਸੁਹਾਗਵਤੀਆਂ ਹਨ ਜਿਨ੍ਹਾਂ ਦਾ ਪਤੀ ਮਾਲਕ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਲੱਗਾ ਹੈ, ਜਿਨ੍ਹਾਂ ਨੇ ਸੰਸਾਰ ਦਾ ਪਿਆਰ ਝੂਠਾ ਜਾਣ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਧਾਰਨ ਕੀਤਾ ਹੈ। ਜਿਵੇਂ ਭਗਤ ਰਸਨਾ ਦੁਆਰਾ ਹਜ਼ੂਰ ਨੇ ਫਰਮਾਇਆ ਹੈ, ਸਾਚੀ ਪ੍ਰੀਤ ਹਮ ਤੁਮ ਸਿਉ ਜੋੜੀ, ਤੁਮ ਸਿਉ ਜੋਰ ਅਵਰ ਸੰਗ ਤੋੜੀ। ਮਹਾਰਾਜ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਪ੍ਰੀਤ ਸੱਚੇ ਜਾਣ ਕਰਕੇ ਹਿਰਦੇ ਵਿੱਚ ਧਾਰਨ ਕੀਤੀ ਹੈ। ਨਹੀਂ ਤਾਂ ਸੰਸਾਰ ਦਾ ਜਿਹੜਾ ਪਿਆਰ ਹੈ ਨਾ, ਸੱਚੇ ਪਾਤਸ਼ਾਹ ਜੀ ਨੇ ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹੈ ਨਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਭਾਵੇਂ ਕੋ ਪਰਿਵਾਰ ਘਰਵਾਲੀ ਹੈ, ਭਾਵੇਂ ਕੋ ਮਿੱਤਰ ਹੈ, ਸਾਕ ਸੰਬੰਧੀ ਹੈ, ਧੀਰਾਂ ਪੁੱਤਰ ਨੇ, ਇਹ ਕੇਵਲ ਸੰਸਾਰ ਦੇ ਜਿੰਨੇ ਵੀ ਪ੍ਰੀਤ ਹੈ ਨਾ, ਇਹ ਝੂਠੀ ਹੈ, ਇਹ ਨਾ ਹੋਇਆ ਮਰਗੀ ਹੈ। ਵਾਹਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਸਦੀਵੀ ਕਾਲ ਔਰ ਸੱਚ ਹੈ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਜਲ ਨੂੰ ਆਪਣੇ ਧਾਰਨ ਕਰ ਲਿਆ ਹੈ ਨਾ, ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾ ਲਿਆ, ਉਹਨਾਂ ਮਹਾਤਮਾ ਰੂਪ ਸਖੀਆਂ ਸੁਹਾਗਵਤੀਆਂ ਨੇ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ। ਮਹਾਰਾਜ, ਆਪ ਜੀ ਦਾ ਪ੍ਰੇਮ ਸਭ ਤੋਂ ਉੱਤਮ ਹੈ, ਇਹ ਸਦੀਵੀ ਕਾਲ ਰਹਿਣ ਵਾਲਾ ਹੈ, ਇਹ ਮਹਾਰਾਜ ਸਦੀਵੀ ਕਾਲ ਸੁੱਖ ਬਖਸ਼ਿਸ਼ ਕਰਨ ਵਾਲਾ ਹੈ, ਸੰਸਾਰ ਦਾ ਪਿਆਰ ਦੁਖਦਾਇਕ ਹੈ। ਹੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਚਰਨਾਂ ਦਾ ਪਿਆਰ ਇਹ ਸੁਖਦਾਇਕ ਹੈ। ਜਿਨ੍ਹਾਂ ਨੇ ਐਸੀ ਰੀਤ ਆਪਣੇ ਹਿਰਦੇ ਵਿੱਚ ਪ੍ਰੀਤ ਨੂੰ ਧਾਰਨ ਕੀਤਾ, ਮਹਾਰਾਜ ਕਹਿੰਦੇ, ਉਹ ਮਹਾਤਮਾ ਰੂਪ ਸੁਹਾਗਵਤੀਆਂ ਸਦਾ ਹੀ ਸੁੱਖਾਂ ਦੀ ਸਹਿਤ ਵਸ ਰਹੀਆਂ ਨੇ। ਐਸ ਲੋਕ ਵਿੱਚ ਵੀ ਤਿੰਨਾਂ ਨੂੰ ਜੀਵਨ ਮੁਕਤੀ ਦਾ ਆਨੰਦ ਹੈ, ਔਰ ਪਰਲੋਕ ਵਿੱਚ ਵੀ ਵਾਹਿਗੁਰੂ ਜੀ ਦੇ ਸਰੂਪ ਦਾ ਸੁੱਖ ਮਾਣ ਰਹੀਆਂ ਹਨ।

0: पौड़ी अंदर जगत गुरु धन श्री गुरु नानक देव साहिब महाराज सच्चे पातशाह जी उपदेश दे रहे हैं। क्योंकि इस वार दे अंदर जिन्हें भी पौड़ियां उचारण कीतियां ने धन गुरु नानक देव साहिब महाराज जी की रसना तो उचारण कीतियां हैं। सलोक और महले ये जिहड़े शब्दां दे पद है वह कुछ पहले पातशाह जी दे हन, कुछ दूसरे पातशाह धन गुरु अंगद देव साहिब महाराज साहब जी दे हन, कुछ बंदसर संगत जी तीसरे पातशाह धन गुरु अमरदास साहिब सच्चे पातशाह जी दे हन। और पौड़ी दे अंदर धन गुरु नानक देव साहिब महाराज हजूर बख्शिश करते आपे छिंज पवाए मल्ला खाड़ा रचिया। अकाल पुरख परमेश्वर वाहिगुरु जी ने संसार दे अंदर आप ही इस सृष्टि रूपी छिंज नूं पवावना कीता है। छिंज भाव आप संगत जी जानते हो पुराने समयां दे विच छिंजां पिया करदियां सन। आप बजुर्ग बैठे हो हुण दे समय दे विच वर्तमान समय विच बहुत यह सारे संगत जी घटदा जा रहा है। नहीं तो पुराने समयां दे विच मल अखाड़े लगदे छिंजां पैंदियां दूरों दूरों लोग देखण वास्ते उचेचे तौर ते विशेष करके पहुँचदे सन ते पहलवाना दियां कुश्तियां हुंदियां। और इस प्रकार सच्चे पातशाह जी ऐसी छिंज दा रूपक अलंकार बनदे होए बख्शिश कर रहे हैं। धन गुरु नानक देव साहिब महाराज हजूर कहिंदे गुरसिखो अकाल पुरख वाहिगुरु जी ने आप ही सृष्टि रूपी संसार रूपी छिंज पवावना कीती है। परमात्मा ने इस संसार दे अंदर जिहड़ा इह मल अखाड़ा रचना कीता है इहदे विच एक पासे सर संगत जी मनमुख है, दूसरे पासे गुरमुख जन हन। जिवें दो दो पहलवान कुश्तियां करदे हैं ना, पहलवानियां लड़दे हैं मल अखाड़े दे अंदर, जिहड़ा जित जांदा है उहदा फिर बहुत भारी सन्मान किया जाता है, उन्हां नूं मोढ़ियां ते चुक करके उन्हां दा सन्मान किया जाता है। फिर ढोल वजाए जाते हैं, भेरियां वजाइया जांदियां ने, बंसरियां वजाइया जांदियां ने खुशी दे नाल। ते जेड़े पहलवान हार जाते हैं ना वह फिर डंडियां कटते हुए जाते हैं। इस प्रकार सच्चे पातशाह महाराज साहब जी कहिंदे भाई वाहिगुरु जी ने संसार रूपी मल अखाड़ा आप ही परमेश्वर ने रचना कीता है।
1: लथे पड़थू पाए गुरमुख मचिया।
0: हजूर कहिंदे एक पासे जेड़े मनमुख लोग है ना वह औगुणा रूपी संसार दे विच पड़थू पा रहे हैं, बहुत ज्यादा रौला पा रहे हैं, डौंडी पिट रहे हैं। जिन्हां मनमुखां नूं केवल तो केवल अवगुणा दे नाल प्यार है, जिन्हां मनमुखां नूं केवल विकारां दे नाल प्यार है, केवल विषयां दे नाल प्यार है, केवल पाप कर्मां दे नाल प्यार है, ऐसे जिहड़े संसार दे मनमुख जीव है ना वह हजूर कहिंदे बार बार रौला पा रहे हैं पाप कर्मां दा, अवगणा दा, निखेधियां दा, अपराधां दा, गुनाहां दा। ये मनमुखां दे हिस्से आया। धन गुरु नानक देव साहिब महाराज कहिंदे लथे पड़थू पाए, इस संसार रूपी मल अखाड़े दे विच जाग करके तिन्हां ने पड़थू पावना कीता है। पर गुरमुख मचिया, मचिया नाम तदा करदा है, मचिया नाम मस्त रहण दा है। जिहड़े गुरमुख जन है ना वह वाहिगुरु जी के सरूप के भी सुरत करके तदाकार एक मिक हो करके रहते हैं। जिहड़े गुरमुख जन है ना वह वाहिगुरु जी के सरूप के नाम रस के विच मस्त हो करके रहते हैं। सच्चे पातशाह महाराज हजूर ने जिवें गुरबाणी विच बख्शिश की है ना कि जिहड़ा गुरमुखां दा जीवन है ना बड़ा सहज अवस्था वाला हुंदा है, बड़े अडोल हो करके जीवन निर्वाह करते हैं। जिन्हां दे जीवन दे अंदर सतगुरु जी गुरमुखताई बख्शिश कर देंदे है, जिन्हां नूं जिंदगी विच गुरमुखां वाले गुण प्राप्त हो जांदे है, मन बाणी शरीर करके महाराज साहिब जी दे सन्मुख रहिंदे, ऐसे गुरमुख प्यारे बड़े सारे संगत जी सुचेत हो करके जीवन निर्वाह करदे है। और तिन्हां दे जीवन प्रथाए जिवें भाई गुरदास साहिब जी ने वचन कहे है ना कि भाई थोड़ा सवना खावना थोड़ा बोलना गुरमत पाए, वह गुरमत अनुसार जीवन निर्वाह करते हैं। तो जेडे मनमुख जीव है वह मनमत्तां करते हैं, वह कुरहतां करते हैं, गुरमुख जान रहतवान हो करके रहते हैं। ਤੇ ਮਨਮੁਖ ਲੋਕ ਜਿਹੜੇ ਹੈ ਉਹ ਬਾਰ ਬਾਰ ਕੁਰਹਿਤਾਂ ਦੇ ਨਾਲ ਪਿਆਰ ਕਰਦੇ ਤੇ ਜ਼ਿੰਦਗੀ ਵਿੱਚ ਬਾਰ ਬਾਰ ਕੁਰਹਿਤਾਂ ਕਰਦੇ ਪਾਪ ਕਰਮ ਕਰਦੇ ਹੈ। ਐਸੇ ਜਿਹੜੇ ਮਨਮੁਖ ਜੀਵ ਹੈ ਉਹ ਸੰਸਾਰ ਰੂਪੀ ਮਲ ਅਖਾੜੇ ਵਿੱਚ ਆ ਕੇ ਪਾਪ ਕਰਮਾਂ ਦੇ ਕੁਰਹਿਤਾਂ ਦੇ ਵੱਧ ਫੈਲੀਆਂ ਦੇ ਬਾਰ ਬਾਰ ਡੌਂਡੀ ਪਿੱਟਦੇ ਹੈ। ਪਰ ਹਜ਼ੂਰ ਕਹਿੰਦੇ ਗੁਰਮੁਖ ਮੱਚਿਆ, ਗੁਰਮੁਖ ਪਿਆਰੇ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਮਸਤ ਹੋ ਕਰਕੇ ਰਹਿੰਦੇ ਹੈ। ਜਿਵੇਂ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਬਚਨ ਆਉਂਦਾ, ਹਉ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ, ਛਬ ਹੋਏ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ, ਵਾਤ ਵਜਨ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਐਸੀ ਇਹ ਛਿੰਝ ਸੰਸਾਰ ਦੇ ਵਿੱਚ ਪਾਵਣਾ ਕੀਤੀ ਹੈ। ਹਜ਼ੂਰ ਨੇ ਇਹ ਸ਼ਬਦ ਦੇ ਵਿੱਚ ਵੀ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਇੱਕ ਪਾਸੇ ਮਨਮੁਖ, ਦੂਜੇ ਪਾਸੇ ਗੁਰਮੁਖ ਜਨ ਹੈ, ਤੇ ਜਿਹੜੇ ਮਨਮੁਖ ਹੈ ਉਹ ਆਪਣੇ ਮਨ ਨੂੰ ਮੁਖੀਆ ਬਣਾ ਕੇ ਚੱਲਦੇ ਹੈ। ਗੁਰਮੁਖ ਜਨ ਗੁਰੂ ਸ਼ਬਦ ਦਾ ਥਾਪੜਾ ਲਾ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲੈ ਕਰਕੇ, ਨਿਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਦਾ ਥਾਪੜਾ ਦੇ ਕਰਕੇ ਐਸਾ ਬਲ ਬਖਸ਼ਿਸ਼ ਕੀਤਾ ਕਿ ਜਿਹੜੇ ਵਿਕਾਰਾਂ ਰੂਪੀ, ਔਗਣਾਂ ਰੂਪੀ, ਪਾਪ ਕਰਮਾਂ ਰੂਪੀ ਜਿਹੜੇ ਸੰਸਾਰ ਦੇ ਪਹਿਲਵਾਨ ਸਨ, ਨੇਤੇ ਤੋਂ ਭਾਵ ਜਿਹੜੇ ਕਿਸੇ ਤੋਂ ਵੀ ਜਿੱਤੇ ਨਹੀਂ ਸਨ ਜਾਂਦੇ, ਮਹਾਰਾਜ ਜੀ ਦੇ ਸ਼ਬਦ ਦਾ ਐਸਰਾ ਬਲ ਜੀਵਨ ਵਿੱਚ ਪ੍ਰਾਪਤ ਹੋਇਆ। ਇਹ ਸਾਰੇ ਪ੍ਰਬਲ ਵਿਕਾਰਾਂ ਨੂੰ ਜਿੱਤ ਕਰਕੇ ਆਪਣੇ ਵੱਸ ਵਿੱਚ ਕਰ ਲੈਣਾ ਕੀਤਾ ਹੈ। ਫਿਰ ਮਹਾਰਾਜ ਜੀ ਨੇ ਵਚਨ ਕੀਤਾ, ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਈ ਜੀਓ। ਗੁਰਮੁਖਾਂ ਨੇ ਜੀਵਨ ਦੀ ਸਫਲਤਾ ਰੂਪੀ ਲਾਹਾ ਲੈ ਕੇ ਸੰਸਾਰ ਤੋਂ ਜਾਣਾ ਕੀਤਾ, ਪਰ ਜਿਹੜੇ ਮਨਮੁਖ ਜੀਵ ਹੈ ਨਾ ਉਹ ਵਾਹਿਗੁਰੂ ਜੀ ਤੋਂ ਭੁੱਲ ਕਰਕੇ, ਫਿਰ ਸਰ ਸੰਗਤ ਜੀ ਡੰਡੀਆਂ ਕੱਟਦੇ ਤੋਂ ਭਾਵ ਉਹ ਫਿਰ ਟੇਢੀਆਂ ਜੂਨਾਂ ਵਿੱਚ ਪੈ ਜਾਂਦੇ ਆ। ਉਹਨਾਂ ਨੂੰ ਪਰਲੋਕ ਰਸਤਾ ਜੀਵਨ ਵਿੱਚ ਮਿਲਦਾ ਹੀ ਨਹੀਂ, ਉਹ ਬਾਰ ਬਾਰ ਸੰਸਾਰ ਦੇ ਵਿੱਚ ਹੀ ਜਨਮਦੇ ਤੇ ਮਰਦੇ ਰਹਿੰਦੇ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਲੱਥੇ ਭੜਥੂ ਪਾਏ ਗੁਰਮੁਖ ਮੱਚਿਆ, ਅਥਵਾ ਹਜ਼ੂਰ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸੰਸਾਰ ਰੂਪੀ ਮਲ ਅਖਾੜੇ ਵਿੱਚ ਆਏ ਹੈ ਨਾ, ਜਿਨ੍ਹਾਂ ਨੇ ਕਥਾ ਕੀਰਤਨ ਗੁਰਬਾਣੀ ਗੁਰੂ ਕੀ ਬਾਣੀ ਦਾ ਉਪਦੇਸ਼ ਇਹ ਸੰਸਾਰ ਦੇ ਵਿੱਚ ਡੌਂਡੀ ਪਿੱਟਣਾ ਕੀਤੀ ਹੈ, ਇਸ ਸੰਸਾਰ ਦੇ ਲੋਕੋ ਜੇ ਜੀਵਨ ਸਫਲ ਕਰਨਾ ਹੈ ਤੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਸਿਫਤ ਕਰੋ, ਮਹਾਰਾਜ ਜੀ ਦੀ ਸਤਸੰਗਤ ਕਰੋ, ਨਾਮ ਜਪੋ, ਸੇਵਾ ਕਰੋ, ਸਿਮਰਨ ਕਰੋ, ਤਾਂ ਜੀਵਨ ਦੀ ਸਫਲਤਾ ਹੋ ਸਕਦੀ ਹੈ। ਇਹ ਗੁਰਮੁਖਾਂ ਨੇ ਸੰਸਾਰ ਦੇ ਵਿੱਚ ਐਸੀ ਡੌਂਡੀ ਪਿੱਟਣਾ ਕੀਤੀ ਹੈ, ਐਸਾ ਰੌਲਾ ਸੰਸਾਰ ਦੇ ਵਿੱਚ ਪਾਵਣਾ ਕੀਤਾ ਕਿ ਆਪ ਮੁਹਾਰੇ ਹੋ ਕਰਕੇ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦੇਣਾ ਕੀਤਾ, ਭਾਈ ਇਹਦੇ ਤੋਂ ਬਿਨਾਂ ਤੁਹਾਡਾ ਜੀਵਨ ਅਧੂਰਾ ਹੈ। ਸੇਵਾ ਤੇ ਸਿਮਰਨ ਇਹ ਦੋਵੇਂ ਸਿੱਖੀ ਦੇ ਥੰਮ ਹੈ, ਜੇ ਸਿੱਖੀ ਨੂੰ ਕਮਾਉਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਜੀਵਨ ਦੀ ਵੀ ਸੇਵਾ ਨੂੰ ਧਾਰਨ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਮੰਤਰ ਦੀ ਦਾਤ ਲੈ ਕਰਕੇ ਸਿਮਰਨ ਕਰੋ, ਤਾਂ ਹੀ ਤੁਹਾਡਾ ਜੀਵਨ ਸੰਸਾਰ ਵਿੱਚ ਆਇਆ ਸਫਲਾ ਹੋਵੇਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਰੀਬਨ ਵਾਜ ਸੱਚੇ ਪਾਤਸ਼ਾਹ ਕਹਿੰਦੇ, ਲੱਥੇ ਭੜਥੂ ਪਾਏ ਗੁਰਮੁਖ ਮੱਚਿਆ। ਹੇ ਭਾਈ, ਸੰਸਾਰ ਦੇ ਅੰਦਰ ਐਸੇ ਜਿਹੜੇ ਗੁਰਮੁਖ ਪਿਆਰੇ ਹੈ ਤਿਨ੍ਹਾਂ ਨੇ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਮਸਤ ਹੋ ਕਰਕੇ ਰਹਿਣਾ ਕੀਤਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਚਿੱਤ ਨੂੰ ਜੋੜ ਕਰਕੇ ਰੱਖਿਆ, ਔਰ ਜਿਹੜੇ ਮਨਮੁਖ ਜੀਵ ਹੈ ਉਹ ਬਾਰ ਬਾਰ ਕੁਕਰਮਾਂ ਰੂਪੀ ਵਿਸ਼ਿਆਂ ਦੇ ਵਿਕਾਰਾਂ ਰੂਪੀ ਪਾਪ ਕਰਮਾਂ ਰੂਪੀ ਰੌਲਾ ਪਾ ਰਹੇ ਹਨ।
1: ਮਨਮੁਖ ਮਾਰੇ ਪਛਾੜ ਮੂਰਖ ਕੱਚਿਆ,
0: ਤੇ ਜਿਹੜੇ ਮਨਮੁਖ ਜੀਵ ਹੈ ਨਾ ਉਹਨਾਂ ਨੂੰ ਵਿਸ਼ਿਆਂ ਦੇ ਵਿਕਾਰਾਂ ਨੇ ਪਟਕਾ ਪਟਕਾ ਕਰਕੇ ਮਾਰਨਾ ਕੀਤਾ ਹੈ, ਤਿਨ੍ਹਾਂ ਦੀ ਐਸੀ ਪਤ ਸੰਸਾਰ ਦੇ ਵਿੱਚ ਰੋਲੀ ਹੈ, ਜੀਵਨ ਤਿਨ੍ਹਾਂ ਦਾ ਕਲੰਕੀ ਬਣਾ ਦੇਣਾ ਕੀਤਾ ਹੈ, ਜ਼ਿੰਦਗੀ ਤਿਨ੍ਹਾਂ ਦੀ ਦਾਗੀ ਬਣ ਗਈ ਹੈ। ਜੀਵਨ ਵਿੱਚ ਕਈ ਪ੍ਰਕਾਰ ਦੇ ਪਾਪ ਕਰਮਾਂ ਰੂਪੀ ਦਾਗ ਲੱਗ ਚੁੱਕੇ ਹੈ, ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਕਲੰਕ ਲੱਗ ਗਏ ਹੈ, ਉਹਦਾ ਕਾਰਨ ਕੀ ਹੈ? ਵਿਕਾਰਾਂ ਦੀ ਸੰਗਤ, ਵਿਸ਼ਿਆਂ ਦੇ ਨਾਲ ਪ੍ਰੇਮ, ਅਵਗਣਾਂ ਦੇ ਨਾਲ ਪ੍ਰੀਤ ਧਾਰਨ ਕੀਤੀ ਹੋਈ ਹੈ। ਕਦੇ ਵੀ ਐਸੇ ਮਨਮੁਖ ਜੀਵਾਂ ਨੇ ਸ਼ੁਭ ਗੁਣਾਂ ਦੇ ਨਾਲ ਪ੍ਰੇਮ ਨਹੀਂ ਧਾਰਨ ਕਰਨਾ ਕੀਤਾ, ਤੇ ਸਾਰੀ ਸੰਗਤ ਜੀ ਜ਼ਿੰਦਗੀ ਦੇ ਅੰਦਰ ਜਿਤਨੇ ਵੀ ਅਵਗਣ ਹਨ ਇਹ ਮਨੁੱਖ ਦੇ ਪਰਲੋਕ ਰਸਤੇ ਨਹੀਂ ਕਦੇ ਵੀ ਸਹਾਇਕ ਹੋਣਾ ਕਰਦੇ। ਅਸਲ ਦੇ ਵਿੱਚ ਦੁਖਦਾਇਕ ਹੈ ਪਰ ਮਨਮੁਖ ਜੀਵ ਜਿਹੜਾ ਅਗਿਆਤ ਪੁਣੇ ਵਿੱਚ ਪੈਣੇ ਕਰਕੇ ਬੇਸਮਝ ਹੋਣੇ ਕਰਕੇ ਅਵਗਣਾਂ ਦੇ ਨਾਲ ਪ੍ਰੇਮ ਕਰਦਾ ਹੈ, ਪਾਪ ਕਰਮਾਂ ਦੇ ਨਾਲ ਹੀ ਹਰ ਵੇਲੇ ਪਿਆਰ ਕਰੀ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਾਪ ਕਰਮ ਹੈ ਤੇ ਬੁਰਾ ਪਰ ਸੰਗਤ ਜੀ ਪਾਪੀ ਬੰਦੇ ਨੂੰ ਪਿਆਰਾ ਲੱਗਦਾ ਹੈ ਕਿਉਂਕਿ ਉਹਨੂੰ ਕੇਵਲ ਪਾਪ ਕਰਮਾਂ ਦੇ ਨਾਲ ਪਿਆਰ ਹੈ। ਇਹ ਉਹਦੇ ਜ਼ਿਹਨ ਦੇ ਵਿੱਚ ਬੈਠਾ ਕਿ ਪਾਪ ਕਰਮ ਜੇ ਮੈਂ ਕਰਦਾ ਤੇ ਮੈਂ ਪਤਾ ਨਹੀਂ ਕਿੰਨਾ ਕੁ ਚੰਗਾ ਕਰਦਾ ਪਿਆ। ਅਗਿਆਤ ਹੋਣੇ ਕਰਕੇ ਬੇਸਮਝ ਹੋਣੇ ਕਰਕੇ ਹਰ ਵੇਲੇ ਪਾਪ ਕਰਮਾਂ ਦੇ ਨਾਲ ਹੀ ਪ੍ਰੇਮ ਕਰੀ ਜਾਂਦਾ ਹੈ, ਅਵਗਣਾਂ ਦੇ ਨਾਲ ਹੀ ਹਰ ਸਮੇਂ ਪ੍ਰੀਤ ਕਰੀ ਜਾਂਦਾ ਹੈ, ਵਿਸ਼ਿਆਂ ਦੇ ਵਿਕਾਰਾਂ ਵਿੱਚ ਹੀ ਗਲਤਾਨ ਹੋ ਕਰਕੇ ਹਰ ਵੇਲੇ ਰਹਿੰਦਾ, ਕਦੇ ਕਾਮੀ ਬਣ ਜਾਂਦਾ, ਕਦੇ ਕ੍ਰੋਧੀ ਬਣ ਜਾਂਦਾ, ਕਦੇ ਲੋਭ ਵਸ ਹੋ ਕਰਕੇ ਆਪਣਿਆਂ ਦੀ ਵੀ ਛਿੱਲ ਲਾਉਣ ਤੋਂ ਗੁਰੇਜ਼ ਨਹੀਂ ਕਰਦਾ, ਤੇ ਕਦੇ ਮੋਹ ਵਸ ਹੋ ਕਰਕੇ ਪਾਪ ਕਰਦਾ, ਤੇ ਕਦੇ ਹੰਕਾਰੀ ਹੋ ਕਰਕੇ ਬਾਰ ਬਾਰ ਆਕੜ ਦੇ ਵਿੱਚ ਤੁਰਿਆ ਫਿਰਦਾ ਹੈ। ਹੰਕਾਰ ਦੇ ਸਹਿਤ ਹੋ ਕਰਕੇ ਬੰਦੇ ਨੂੰ ਬੰਦਾ ਹੀ ਨਹੀਂ ਜਾਣਦਾ, ਐਸੀ ਉਹ ਜੀਵ ਦੀ ਹਾਲਤ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਐਸੇ ਮਨਮੁਖਾਂ ਦੀ ਹਾਲਤ ਕਿਉਂ ਜੀ ਬਣਦੀ ਹੈ। ਮਨਮੁਖ ਮਾਰੇ ਪਛਾੜ ਮੂਰਖ ਕੱਚਿਆ। ਮਹਾਰਾਜ ਕਹਿੰਦੇ ਕੱਚੇ ਅਵਗਣਾਂ ਦੇ ਨਾਲ ਤਿਨ੍ਹਾਂ ਨੇ ਪ੍ਰੇਮ ਕੀਤਾ, ਕੱਚੇ ਪਾਪ ਕਰਮਾਂ ਦੇ ਨਾਲ ਤਿਨ੍ਹਾਂ ਨੇ ਪ੍ਰੇਮ ਕੀਤਾ, ਕੱਚੇ ਵਿਸ਼ਿਆਂ ਦੇ ਵਿਕਾਰਾਂ ਦੇ ਨਾਲ ਮਨਮੁਖਾਂ ਨੇ ਪ੍ਰੀਤ ਲਾਭਨਾ ਕੀਤੀ ਹੈ, ਜਿਸ ਕਰਕੇ ਐਸੇ ਜਿਹੜੇ ਮੂਰਖ ਬੇਸਮਝ ਮਨਮੁਖ ਜੀਵ ਹੈ ਨਾ, ਤਿਨ੍ਹਾਂ ਨੂੰ ਉਹਨਾਂ ਵਿਕਾਰਾਂ ਤੇ ਵਿਸ਼ਿਆਂ ਨੇ ਅਵਗਣਾਂ ਤੇ ਪਾਪ ਕਰਮਾਂ ਨੇ ਭਟਕਾ ਭਟਕਾ ਕੇ ਵਾਰ ਵਾਰ ਮਾਰਨਾ ਕੀਤਾ ਹੈ। ਜਿਵੇਂ ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਇਆ ਕਿ ਮਨੁੱਖ ਜਦੋਂ ਵੀ ਪਾਪ ਕਰਮ ਕਰਦਾ ਸਾਰੀ ਸੰਗਤ ਜੀ ਪੰਜਾਂ ਦਾ ਗੁਲਾਮ ਬਣ ਕੇ ਕਰਦਾ ਹੈ। ਪਾਪ ਕਰੇ ਪੰਚਾਂ ਕੇ ਬਸ ਰੇ, ਇਹਨਾਂ ਦੇ ਵਸ ਵਿੱਚ ਬਹਿ ਕੇ ਕਰਦਾ ਜਦੋਂ ਵੀ ਪਾਪ ਕਰਦਾ ਹੈ, ਭਾਵੇਂ ਉਹ ਸੰਸਾਰ ਦੇ ਅੰਦਰ ਵਿਸ਼ਿਆਂ ਦੀ ਪੂਰਤੀ ਵਾਸਤੇ ਕਾਮੀ ਬਣ ਜਾਂਦਾ, ਭਾਵੇਂ ਕ੍ਰੋਧ ਵਸ ਹੋ ਕਰਕੇ ਕਿਸੇ ਨਾਲ ਝਗੜਾ ਕਰਦਾ, ਕਿਸੇ ਦੀ ਹੱਤਿਆ ਵੀ ਕਰ ਦਿੰਦਾ, ਜਾਂ ਫਿਰ ਲੋਭ ਵਸ ਹੋ ਕਰਕੇ ਸੰਸਾਰ ਦੇ ਅੰਦਰ ਵਾਰ ਵਾਰ ਛਿੱਲ ਲਾਉਂਦਾ ਲਾਲਚੀ ਬਣ ਜਾਂਦਾ, ਕਦੇ ਮੋਹ ਤੇ ਕਦੇ ਹੰਕਾਰ ਦੀ ਸਿੱਤ ਹੋ ਕਰਕੇ, ਭਾਵ ਇਹਨਾਂ ਦੇ ਵਸ ਪੈ ਕੇ ਮਨੁੱਖ ਪਾਪ ਕਰਮ ਕਰਦਾ, ਦੁਰਾਚਾਰੀ ਬਣ ਜਾਂਦਾ, ਪਾਪੀ ਬਣ ਜਾਂਦਾ। ਐਸੀ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਬਣ ਜਾਂਦੀ ਹੈ, ਤੇ ਫਿਰ ਇਹਨਾਂ ਦੇ ਵਸ ਪਿਆ ਪਾਪ ਕਰਮ ਕਰਨੇ ਕਰਕੇ ਇਹ ਪਾਪ ਕਰਮ ਜੀਵ ਨੂੰ ਫਿਰ ਦੁੱਖ ਰੂਪ ਦੇ ਵਿੱਚ ਪਟਕਾ ਪਟਕਾ ਕਰਕੇ ਮਾਰਦੇ ਹੈ। ਜ਼ਿੰਦਗੀ ਵਿੱਚ ਚੰਗੇ ਤੇ ਮੰਦੇ ਕਰਮਾਂ ਦਾ ਫਲ ਜੀਵ ਨੂੰ ਆਪ ਭੋਗਣਾ ਪੈਂਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਇਆ ਹੈ, ਹੇ ਜੀਵ ਪਰਮਾਤਮਾ ਨੇ ਤੈਨੂੰ ਸਰੀਰ ਰੂਪੀ ਖੇਤ ਦਿੱਤਾ, ਇਹਦੇ ਵਿੱਚ ਜਿਹੋ ਜਿਹੇ ਕਰਮਾਂ ਦਾ ਬੀਜ ਬੀਜੇਗਾ ਉਹੋ ਜਿਹਾ ਫਲ ਤੈਨੂੰ ਭੋਗਣਾ ਪੈਣਾ ਹੈ, ਉਹ ਤੇਰੇ ਹੱਥ ਹੈ। ਤੂੰ ਚੰਗੇ ਕਰਮਾਂ ਰੂਪੀ ਬੀਜ ਬੀਜਣਾ ਹੈ ਕਿ ਜਾਂ ਫਿਰ ਮੰਦੇ ਕਰਮਾਂ ਰੂਪੀ ਬੀਜ ਬੀਜਣਾ ਹੈ, ਤੂੰ ਪਾਪ ਕਰਮਾਂ ਦੇ ਬੀਜ ਬੀਜਣੇ ਹੈ ਕਿ ਜਾਂ ਫਿਰ ਪੁੰਨ ਕਰਮਾਂ ਦੇ ਭਲੇ ਕਰਮਾਂ ਦੇ ਜੀਵਨ ਵਿੱਚ ਬੀਜ ਬੀਜਣੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਭਾਈ ਖੇਤ ਸਰੀਰ ਜੋ ਬੀਜੀ ਹੈ ਅੰਤ ਖਲੋਵਾ ਆਏ। ਜੋ ਕੁਝ ਜ਼ਿੰਦਗੀ ਵਿੱਚ ਮਨੁੱਖ ਸਰੀਰ ਰੂਪੀ ਖੇਤ ਵਿੱਚ ਕਰਮਾਂ ਦੇ ਬੀਜ ਬੀਜਦਾ, ਅੰਤ ਨੂੰ ਉਹਦੇ ਸਾਹਮਣੇ ਆ ਕਰਕੇ ਫਲ ਰੂਪ ਦੇ ਖੜ ਜਾਂਦਾ, ਭਾਵ ਉਹਦਾ ਫਲ ਜੀਵ ਨੂੰ ਆਪ ਭੋਗਣਾ ਪੈਂਦਾ ਹੈ। ਭਾਵੇਂ ਪਾਪ ਕਰਮ ਛਲ ਧੋਖਾ ਚੋਰੀਆਂ ਠੱਗੀਆਂ ਭਾਵੇਂ ਕਿਸੇ ਵਾਸਤੇ ਕਰਦਾ, ਭਾਵੇਂ ਸਾਧ ਸੰਗਤ ਜੀ ਆਪਣੇ ਧੀਆਂ ਪੁੱਤਰਾਂ ਲਈ ਕਈ ਵਾਰ ਪਰਿਵਾਰ ਵਾਸਤੇ ਪਤਾ ਨਹੀਂ ਕਿੰਨੀਆਂ ਕੁ ਠੱਗੀਆਂ ਮਾਰੀ ਜਾਂਦਾ, ਕਿੰਨੀਆਂ ਕੁ ਦੇ ਨਾਲ ਧੋਖੇ ਕਰੀ ਜਾਂਦਾ, ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਅਡੰਬਰ ਰਚਦਾ। ਪਰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉਪਦੇਸ਼ ਦਿੱਤਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਇਹ ਮਨਾ ਤੂੰ ਭੁੱਲ ਕੇ ਵੀ ਕਿਤੇ ਪਾਪ ਕਰਮ ਨਾ ਕਰੇ, ਕਿਉਂਕਿ ਜਿਨ੍ਹਾਂ ਕਰਕੇ ਤੂੰ ਪਾਪ ਕਰਦਾ ਉਹਨਾਂ ਨੇ ਕਿਸੇ ਵੀ ਤੇਰੇ ਸਹਾਇਕ ਨਹੀਂ ਬਣਦਾ, ਤੇਰੇ ਤੋਂ ਸਭ ਕਰਮਾਂ ਦਾ ਹਿਸਾਬ ਲਿਆ ਜਾਣਾ। ਤੇ ਉਹਨਾਂ ਪਾਪ ਕਰਮਾਂ ਨੇ ਵਿਸ਼ਿਆਂ ਤੇ ਵਿਕਾਰਾਂ ਨੇ ਬਾਰ ਬਾਰ ਮਹਾਰਾਜ ਕਹਿੰਦੇ ਤੈਨੂੰ ਪਛਾੜ ਕੇ ਪਟਕਾ ਪਟਕਾ ਕਰਕੇ ਮਾਰਨਾ ਹੈ। ਪਤਾ ਨਹੀਂ ਕਿੰਨੇ ਕੁ ਜਨਮ ਬਾਰ ਬਾਰ ਤੈਨੂੰ ਫਿਰ ਦੁਖੀ ਹੋਣਾ ਪਵੇਗਾ। ਇਸ ਲਈ ਮਹਾਰਾਜ ਕਹਿੰਦੇ ਗੁਰਸਿੱਖੋ ਮਨਮੁਖ ਮਾਰੇ ਪਛਾੜ ਮੂਰਖ ਕੱਚੇ ਆ। ਜਿਹੜੇ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦੇ ਉਹਨਾਂ ਨੂੰ ਬਾਰ ਬਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੁਖੀ ਹੋਣਾ ਪੈਂਦਾ ਹੈ, ਕਿਉਂਕਿ ਉਹਨਾਂ ਨੇ ਸੱਚੇ ਤੇ ਪੱਕੇ ਗੁਰੂ ਦਾ ਪੱਲਾ ਨਹੀਂ ਫੜਿਆ। ਸੱਚੇ ਤੇ ਪੱਕੇ ਪੂਰੇ ਸਤਿਗੁਰੂ ਜੀ ਦੇ ਲੜਨੇ ਤੇ ਇਹਨਾਂ ਨੇ ਲੱਗਣਾ ਕੀਤਾ, ਜਿਸ ਕਰਕੇ ਬਾਰ ਬਾਰ ਇਹਨਾਂ ਨੂੰ ਦੁਖੀ ਹੋਣਾ ਪੈਂਦਾ ਹੈ। ਬਾਰ ਬਾਰ ਜੰਮਣ ਤੇ ਮਰਨ ਦੇ ਗੋਤੇ ਸੰਸਾਰ ਸਾਗਰ ਵਿੱਚ ਖਾਣੇ ਪੈਂਦੇ ਆ।
1: ਆਪ ਪੀੜਾ ਮਾਰੇ ਆਪ, ਆਪ ਕਾਰਜ ਰਚਿਆ।
0: ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਇਹਦੇ ਵਿੱਚ ਜੀਵਾਂ ਦਾ ਆਪਣਾ ਵੀ ਕੋਈ ਚਾਰਾ ਨਹੀਂ ਹੈ ਕਿ ਜੇ ਕਿਸੇ ਦਾ ਆਪਣਾ ਕੋ ਵਸ ਹੋਵੇ, ਆਪਣਾ ਕੋ ਬਲ ਹੋਵੇ, ਕੋ ਦਾਵਾ ਕਰੇ ਕਿ ਮੈਂ ਹੀ ਇੱਦਾਂ ਕਰਦਾ ਹਾਂ ਜਾਂ ਮੈਂ ਹੀ ਆਉਣ ਵਾਲੇ ਸਮੇਂ ਵਿੱਚ ਇੱਦਾਂ ਕਰ ਸਕਾਂਗਾ, ਨਹੀਂ। ਹਜ਼ੂਰ ਕਹਿੰਦੇ ਹਨ ਆਪ ਭਿੜੇ ਮਾਰੇ ਆਪ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਜਿਹੜਾ ਸੰਸਾਰ ਦੇ ਅੰਦਰ ਮਲ ਅਖਾੜੇ ਰੂਪੀ ਕਾਰਜ ਨੂੰ ਰਚਨਾ ਕੀਤਾ ਹੈ ਨਾ, ਕਹਿੰਦੇ ਭਿੜਨ ਵਾਲਾ ਵੀ ਆਪ ਹੈ ਤੇ ਮਾਰਨ ਵਾਲਾ ਵੀ ਫਿਰ ਆਪ ਹੈ। ਭਾਵ ਜਿਵੇਂ ਦੋ ਪਹਿਲਵਾਨ ਲੜਦੇ ਹੈ ਨਾ, ਇੱਕ ਢਹਿ ਜਾਂਦਾ ਉਹ ਹਾਰ ਜਾਂਦਾ ਤੇ ਜਿਹੜਾ ਉਸ ਨੂੰ ਢਾਹ ਲੈਂਦਾ ਉਹਨੂੰ ਜੇਤੂ ਕਰਾਰ ਦੇ ਦਿੱਤਾ ਜਾਂਦਾ ਜੀ ਇਹ ਜਿੱਤ ਗਿਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਰਨ ਵਾਲੇ ਦੇ ਅੰਦਰ ਵੀ ਆਪ ਹੈ ਤੇ ਜਿੱਤਣ ਵਾਲੇ ਦੇ ਅੰਦਰ ਵੀ ਆਪ ਹੈ। ਭਾਵ ਜਿਹੜੇ ਮਨਮੁਖ ਜੀਵ ਹੈ ਜਿਨ੍ਹਾਂ ਨੇ ਵਿਕਾਰਾਂ ਰੂਪੀ ਪਹਿਲਵਾਨਾਂ ਤੋਂ ਇਹਨਾਂ ਜਵਾਨਾਂ ਤੋਂ ਸੂਰਬੀਰਾਂ ਤੋਂ ਹਾਰ ਜਾਣਾ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਤੇ ਮਨਮੁਖਾਂ ਦੇ ਅੰਦਰ ਵੀ ਵਾਹਿਗੁਰੂ ਜੀ ਦੀ ਜੋਤ ਹੈ ਤੇ ਜਿਹੜੇ ਗੁਰਮੁਖ ਜਨ ਜਿੱਤ ਗਏ ਹੈ। ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ, ਜਿਨ੍ਹਾਂ ਨੇ ਗਰੀਬਨ ਵਾਜ ਸੱਚੇ ਪਾਤਸ਼ਾਹ ਹਜ਼ੂਰ ਤੋਂ ਸ਼ਬਦ ਰੂਪੀ ਥਾਪੜਾ ਇਹ ਅਸੀਸ ਪ੍ਰਾਪਤ ਕਰ ਲਈ ਹੈ ਨਾ ਜੀਵਨ ਦੇ ਅੰਦਰ, ਤਿੰਨਾਂ ਗੁਰਮੁਖ ਪਿਆਰੇ ਸਤਿਪੁਰਸ਼ਾਂ ਨੇ ਜੀਵਨ ਦੀ ਬਾਜੀ ਇਹਨਾਂ ਵਿਕਾਰਾਂ ਰੂਪੀ ਜਵਾਨਾਂ ਤੋਂ ਜਿੱਤ ਲੈਣਾ ਕੀਤੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪ ਭਿੜੈ ਮਾਰੇ ਆਪ, ਆਪ ਕਾਰਜ ਰਚਿਆ। ਵਾਹਿਗੁਰੂ ਜੀ ਨੇ ਆਪ ਇਸ ਸੰਸਾਰ ਦਾ ਮਲ ਅਖਾੜਾ ਰੂਪੀ ਕਾਰਜ ਰਚਿਆ, ਫਿਰ ਮਨਮੁਖਾਂ ਤੇ ਗੁਰਮੁਖਾਂ ਅੰਦਰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਆਪ ਹੀ ਲੜਨਾ ਕੀਤਾ ਹੈ। ਹਾਰਨ ਵਾਲਿਆਂ ਵਿੱਚ ਵੀ ਆਪ ਹੈ, ਜਿੱਤਣ ਵਾਲਿਆਂ ਵਿੱਚ ਵੀ ਆਪ ਹੈ। ਔਰ ਹਜ਼ੂਰ ਕਹਿੰਦੇ ਹਨ ਗੁਰਮੁਖਾਂ ਰੂਪ ਹੋ ਕਰਕੇ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਆਪ ਭਿੜੈ, ਕਹਿੰਦੇ ਕਿ ਸ਼ਬਦ ਰੂਪ ਹੋ ਕਰਕੇ ਢਾਲ ਬਣ ਕੇ ਪਰਮੇਸ਼ੁਰ ਆਪਣੇ ਪਿਆਰਿਆਂ ਦੇ ਅੰਗ ਸੰਗ ਹੋ ਕਰਕੇ ਰੱਖਿਆ ਕਰਦਾ। ਭਿੜਨ ਵਾਲਾ ਵੀ ਵਾਹਿਗੁਰੂ ਆਪ ਹੈ, ਆਪਣੇ ਪਿਆਰਿਆਂ ਨੂੰ ਕਦੇ ਕੋ ਆਂਚ ਨਹੀਂ ਆਉਣ ਦਿੰਦਾ। ਪਰ ਤੱਕ ਵੀ ਸਾਰੇ ਸੰਗਤ ਜੀ ਔਰ ਅੰਤਰੀ ਭਾਵ ਰੂਹਾਨੀਅਤ ਦੇ ਰਸਤੇ ਤੇ ਚੱਲਦਿਆਂ ਹੋਇਆ, ਧਰਮ ਦੇ ਮਾਰਗ ਤੇ ਚੱਲਦਿਆਂ ਹੋਇਆ ਵੀ ਵਾਹਿਗੁਰੂ ਆਪਣੇ ਪਿਆਰਿਆਂ ਦੀ ਢਾਲ ਬਣ ਕਰਕੇ ਰੱਖਿਆ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪ ਹੀ ਸ਼ਬਦ ਰੂਪ ਹੋ ਕਰਕੇ ਵਾਹਿਗੁਰੂ ਜੀ ਨੇ ਗੁਰਮੁਖਾਂ ਦੇ ਸਹਾਇਕ ਬਣ ਕੇ ਇਹਨਾਂ ਵਿਕਾਰਾਂ ਰੂਪੀ ਪਹਿਲਵਾਨਾਂ ਦੇ ਨਾਲ ਭਿੜਨਾ ਕੀਤਾ ਹੈ, ਇਹਨਾਂ ਨੂੰ ਮਾਰਨਾ ਕੀਤਾ, ਭਾਵ ਆਪਣੇ ਵਸ ਵਿੱਚ ਕਰ ਲਿਆ। ਔਰ ਹਜ਼ੂਰ ਕਹਿੰਦੇ ਗੁਰਮੁਖਾਂ ਨੂੰ ਜਿਤਾਉਣ ਵਾਲਾ ਵੀ ਵਾਹਿਗੁਰੂ ਆਪ ਹੈ, ਐਸਾ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦਾ ਬਿਰਧ ਹੈ।
1: ਸਭਨਾ ਖਸਮ ਏਕ ਹੈ ਗੁਰਮੁਖ ਜਾਣੀਆ।
0: ਤੇ ਸਾਰੀ ਸ੍ਰਿਸ਼ਟੀ ਦਾ ਮਾਲਕ, ਸਭ ਤਮਾਮ ਸੰਸਾਰ ਭਰ ਦੇ ਜੀਵ ਜੰਤੂਆਂ ਦਾ ਮਾਲਕ ਇੱਕ ਪਰਮੇਸ਼ੁਰ ਆਪ ਹੈ, ਪਰ ਇਹ ਗੁਰੂਆਂ ਦੇ ਮੁਖ ਦੁਆਰਾ ਉਪਦੇਸ਼ ਦੁਆਰਾ ਹੀ ਜਾਣਿਆ ਜਾਂਦਾ ਹੈ। ਹਰ ਇੱਕ ਜੀਵ ਨਹੀਂ ਜਾਣਦਾ, ਅਥਵਾ ਗੁਰਮੁਖ ਜਾਣੀਏ, ਗੁਰਮੁਖਾਂ ਨੇ ਨਿਸ਼ਚੇ ਕਰਕੇ ਜਾਣੀਏ ਕਿ ਸਾਡਾ ਮਾਲਕ ਕੌਣ ਹੈ, ਪਰਮਾਤਮਾ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਸਾਡਾ ਮਾਲਕ ਹੈ, ਇਹ ਗੁਰਮੁਖਾਂ ਨੇ ਨਿਸ਼ਚੇ ਪੂਰਵਕ ਜਾਣਨਾ ਕੀਤਾ ਹੈ। ਮਨਮੁਖ ਜੀਵ ਕਦੇ ਕਿਸੇ ਨੂੰ ਆਪਣਾ ਖਸਮ ਬਣਾ ਲੈਂਦਾ ਹੈ, ਕਦੇ ਕਿਸੇ ਨੂੰ ਆਪਣਾ ਮਾਲਕ ਬਣਾ ਲੈਂਦਾ ਹੈ, ਪਰ ਗੁਰਮੁਖਾਂ ਦਾ ਇੱਕੋ ਹੀ ਖਸਮ ਹੈ, ਇੱਕੋ ਹੀ ਮਾਲਕ ਹੈ, ਜਿਸ ਬਾਰੇ ਉਹ ਬੇਨਤੀਆਂ ਕਰਦੇ ਆਪ ਮੁਹਾਰੇ ਹੋ ਕਰਕੇ ਕਹਿੰਦੇ ਹਨ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਸਾਰੀ ਸ੍ਰਿਸ਼ਟੀ ਦਾ ਮਾਤਾ ਪਿਤਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਆਪ ਹੈ। ਜੋ ਸਾਡੀ ਤਮਾਮ ਸੰਸਾਰ ਭਰ ਦੇ ਸਭ ਜੀਵ ਜੰਤੂਆਂ ਦੀ ਆਪ ਹੀ ਪਰਵਰਿਸ਼ ਕਰਦਾ ਪਿਆ, ਆਪ ਹੀ ਸਾਡੀ ਸਾਂਭ ਸੰਭਾਲਣਾ ਕਰਦਾ ਪਿਆ। ਮਹਾਰਾਜ ਕਹਿੰਦੇ ਗੁਰਮੁਖ ਜਾਣੀ ਹੈ, ਇਹ ਗੁਰਸਿੱਖੋ ਗੁਰਮੁਖ ਜਾਣਾਂ ਨੇ ਨਿਸ਼ਚੇ ਕਰਕੇ ਜਾਣਿਆ ਕਿ ਪਰਮੇਸ਼ੁਰ ਵਾਹਿਗੁਰੂ ਸਾਡਾ ਮਾਲਕ ਹੈ। ਸਾਰੀ ਸੰਗਤ ਜੀ, ਖਸਮ ਇੱਕੋ ਹੀ ਹੁੰਦਾ, ਇਸ ਕਰਕੇ ਮਾਲਕ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਸਾਡਾ ਤਮਾਮ ਜੀਵਾਂ ਦਾ ਖਸਮ ਇੱਕੋ ਹੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਤਿਗੁਰ ਸਰੂਪ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਮਾਲਕ ਹੈ, ਤਿੰਨਾਂ ਲੋਕਾਂ ਦੇ ਮਾਲਕ ਹੈ, ਸਾਰੀ ਸ੍ਰਿਸ਼ਟੀ ਦੇ ਸਭ ਸਮਾਜ ਸੰਸਾਰ ਭਰ ਦੇ ਜੀਵ ਜੰਤੂਆਂ ਦੇ ਮਾਲਕ ਹੈ। ਇਸ ਕਰਕੇ ਸਾਰੀ ਸੰਗਤ ਜੀ, ਗੁਰੂ ਕੇ ਸਿੱਖ ਨੂੰ ਕਦੇ ਵੀ ਆਪਣੇ ਮਾਲਕ ਦਾ ਦਰ ਛੱਡ ਕੇ ਹੋਰ ਦਰ ਤੇ ਨਹੀਂ ਕਦੇ ਭਟਕਣਾ ਚਾਹੀਦਾ, ਆਪਣੇ ਮਾਲਕ ਦੇ ਦਰ ਤੇ ਰਹਿਣਾ ਚਾਹੀਦਾ, ਆਪਣੇ ਮਾਲਕ ਤੋਂ ਹੀ ਮੰਗਣਾ ਚਾਹੀਦਾ, ਮਾਲਕ ਦੇ ਖਿਦਮਤਦਾਰ ਬਣਨਾ ਚਾਹੀਦਾ, ਆਪਣੇ ਮਾਲਕ ਦੀ ਹੀ ਚਾਕਰੀ ਕਰਨੀ ਚਾਹੀਦੀ ਹੈ। ਐਵੇਂ ਆਪਣੇ ਮਾਲਕ ਦਾ ਦਰ ਛੱਡ ਕੇ ਹੋਰ ਦਰ ਤੇ ਠੋਕਰਾ ਖਾਂਦੇ ਫਿਰਨਾ, ਸਾਰੀ ਸੰਗਤ ਜੀ, ਇਹ ਫਿਰ ਮਾਲਕ ਨੂੰ ਪਾਉਂਦਾ ਨਹੀਂ ਹੈ। ਇੱਕ ਮਾਲਕ ਤੇ ਭਰੋਸਾ ਹੀ ਨਾ ਰੱਖਣਾ, ਆਪਣੇ ਇਸ਼ਟ ਦੇਵ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਵਿਸ਼ਵਾਸ ਹੀ ਨਾ ਰੱਖਣਾ, ਕਦੇ ਕਿਸੇ ਦਰ ਤੇ ਭਟਕਦੇ ਰਹਿਣਾ, ਫਿਰ ਉਹ ਜੀਵ ਕਿਵੇਂ ਆਪਣੇ ਮਾਲਕ ਦੇ ਆਪਣੇ ਇਸ਼ਟ ਦੇਵਤੇ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਮਨਮੁਖ ਜੀਵ ਦਰ ਤੇ ਠੋਕਰਾ ਖਾਂਦੇ ਹੈ, ਪਰ ਜਿਹੜੀ ਗੁਰਮੁਖ ਜਨ ਹੈ ਨਾ, ਸਭਨਾ ਖਸਮ ਏਕ ਹੈ, ਗੁਰਮੁਖ ਜਾਣੀ ਹੈ। ਭਾਈ ਗੁਰਮੁਖ ਪਿਆਰਿਆਂ ਨੇ ਇਹ ਨਿਸ਼ਚੇ ਪੂਰਵਕ ਜਾਣਦੇ ਹੈ ਕਿ ਸਾਡਾ ਮਾਲਕ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਹੈ।

ਤੇ ਸਾਰੇ ਤਮਾਮ ਸੰਸਾਰ ਭਰ ਦੇ ਜੀਵਾਂ ਦੇ ਮਸਤਕ ਦੇ ਲੇਖ ਲਿਖਣ ਵਾਲਾ ਉਹ ਹੁਕਮੇ ਅਕਾਲ ਪੁਰਖ ਵਾਹਿਗੁਰੂ ਆਪ ਹੈ, ਜਿਸ ਦਾ ਹੁਕਮ ਅਟਲ ਹੈ, ਡਾਢਾ ਹੈ ਤੇ ਸਾਰੇ ਤਮਾਮ ਸੰਸਾਰ ਭਰ ਦੇ ਜੀਵਾਂ ਦੇ ਉੱਪਰ ਵਰਤਦਾ ਹੈ। ਪਹਿਲਾਂ ਵੀ ਵਰਤਦਾ ਸੀ, ਹੁਣ ਵੀ ਵਰਤ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵਰਤਦਾ ਰਹੇਗਾ। ਸ੍ਰਿਸ਼ਟੀ ਹੈ, ਸ੍ਰਿਸ਼ਟੀ ਦੇ ਅੰਦਰ ਵੀ ਵਰਤ ਰਿਹਾ। ਜਦੋਂ ਸ੍ਰਿਸ਼ਟੀ ਦੇ ਜੀਵਾਂ ਨੇ ਨਹੀਂ ਹੋਣਾ, ਤਦੋਂ ਵੀ ਵਾਹਿਗੁਰੂ ਜੀ ਦਾ ਹੁਕਮ ਹੀ ਵਰਤਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੁਕਮ ਹੀ ਲਿਖਿਆ ਸਿਰ ਲੇਖ, ਵਿਣ ਕਲਮ ਮਸ ਵਾਣੀ ਹੈ, ਬਿਨਾਂ ਕਲਮ ਤੋਂ ਤੇ ਮਸ ਵਾਣੀ ਹੈ ਬਿਨਾਂ ਦਵਾਤ ਤੋਂ। ਅਕਾਲ ਪੁਰਖ ਵਾਹਿਗੁਰੂ ਸਭ ਜੀਵਾਂ ਦੇ ਮਸਤਕ ਦੇ ਲੇਖ ਲਿਖੀ ਜਾਂਦਾ ਹੈ। ਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਮੇ ਹੈ ਤੇ ਨਾ ਉਹਦੇ ਕੋਲ ਭਾਵੇਂ ਦਵਾਤ ਹੈ, ਪਰ ਐਸਾ ਹੁਕਮ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦਾ ਡਾਢਾ ਹੈ, ਜੋ ਹੁਕਮ ਕਰਕੇ ਸੰਸਾਰ ਦੇ ਵਿੱਚ ਜੀਵ ਨੂੰ ਭੇਜ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਭਾਈ ਕੋਈ ਲੋਹੇ ਦੀ ਕਲਮ ਦੇ ਨਾਲ ਕੋ ਲਿਖ ਦੇਣਾ ਕਰਦਾ ਹੈ ਨਾ, ਐਸੇ ਪੱਕੇ ਲੇਖ ਉਹ ਪਰਮਾਤਮਾ ਜੀਵ ਦੇ ਲਿਖ ਕਰਕੇ ਸੰਸਾਰ ਵਿੱਚ ਭੇਜਦਾ ਹੈ। ਜਿਵੇਂ ਸਤਿਗੁਰੂ ਜੀ ਦਾ ਵਚਨ ਆਉਂਦਾ ਨਾ, ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ। ਇਹ ਜੀਵ ਰੂਪ ਸਖੀ ਪਰਮਾਤਮਾ ਨੇ ਜੋ ਤੇਰੀ ਪ੍ਰਾਰਬਧ ਵਿੱਚ ਲਿਖ ਕਰਕੇ ਪਾ ਦਿੱਤਾ, ਵਾਹਿਗੁਰੂ ਜੀ ਨੇ ਜੋ ਤੇਰੇ ਮਸਤਕ ਦਾ ਲੇਖ ਲਿਖਿਆ ਉਹਨੂੰ ਕੋਈ ਮਿਟਾ ਨਹੀਂ ਸਕਦਾ। ਐਸਾ ਡਾਢਾ ਵਾਹਿਗੁਰੂ ਜੀ ਦਾ ਹੁਕਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਿਣ ਕਲਮ ਮਸ ਵਾਣੀ ਹੈ, ਬਿਨਾਂ ਕਲਮ ਬਿਨਾਂ ਦਵਾਰ ਤੋਂ ਹੀ ਉਹ ਵਾਹਿਗੁਰੂ ਪਰਮੇਸ਼ਰ ਬਿਨਾਂ ਸਿਆਹੀ ਤੋਂ ਹੀ ਜੀਵਾਂ ਦੇ ਕਰਮਾਂ ਦੇ ਲੇਖ ਲਿਖੀ ਜਾਂਦਾ ਹੈ। ਤੇ ਜੋ ਕੁਝ ਪਰਮਾਤਮਾ ਨੇ ਲਿਖ ਕਰਕੇ ਪਾਇਆ, ਜੋ ਕੁਛ ਪਾਇਆ ਸੋ ਏਕਾ ਵਾਰ ਇੱਕੋ ਵਾਰ ਹੀ ਸਭ ਕੁਝ ਲਿਖ ਕਰਕੇ ਪਾ ਦਿੱਤਾ ਹੈ। ਅਕਾਲ ਪੁਰਖ ਪਰਮਾਤਮਾ ਨੇ ਸੰਸਾਰ ਦੇ ਵਿੱਚ ਪੈਦਾ ਕਰਨ ਤੋਂ ਪਹਿਲਾਂ ਪਰਮਾਤਮਾ ਵਾਹਿਗੁਰੂ ਜੀ ਨੇ ਲਿਖ ਕਰਕੇ ਸਭ ਕੁਝ ਪਾ ਦਿੱਤਾ। ਇਹ ਮਨੁੱਖ ਕਿੰਨਾ ਸਮਾਂ ਤੇਰਾ ਸੰਸਾਰ ਦੇ ਵਿੱਚ ਹੈ, ਤੇਰਾ ਜੀਵਨ ਕਿੰਨਾ ਸਮਾਂ, ਜ਼ਿੰਦਗੀ ਵਿੱਚ ਕਿੰਨੇ ਸਾਲ ਹੈ, ਕਿੰਨੇ ਮਹੀਨੇ ਹੈ, ਕਿੰਨੇ ਦਿਨ ਹੈ, ਕਿੰਨੇ ਪਹਿਰ, ਕਿੰਨੀਆਂ ਘੜੀਆਂ, ਕਿੰਨੇ ਕੁ ਪਲ ਹੈ, ਇਹ ਸਭ ਕੁਝ ਮਹਾਰਾਜ ਕਹਿੰਦੇ ਰੱਬ ਨੇ ਪਹਿਲਾਂ ਲਿਖ ਕੇ ਫਿਰ ਸੰਸਾਰ ਦੇ ਵਿੱਚ ਭੇਜਿਆ ਹੈ। ਔਰ ਤੇਰੇ ਜੀਵਨ ਦੇ ਅੰਦਰ ਕਿੰਨੇ ਤੈਨੂੰ ਸੁੱਖ ਮਿਲਣੇ ਹੈ, ਕਿੰਨੇ ਦੁੱਖ ਮਿਲਣੇ ਹੈ, ਕਿੰਨਾ ਤੇਰਾ ਮਾਣ ਹੋਣਾ, ਕਿੰਨਾ ਅਪਮਾਨ ਹੋਣਾ, ਕਿੰਨੀ ਤੇਰੀ ਨਿੰਦਾ ਹੋਣੀ ਹੈ ਤੇ ਕਿੰਨੀ ਤੇਰੀ ਉਸਤਤ ਹੋਣੀ ਹੈ। ਤੇਰੇ ਜੀਵਨ ਦੇ ਅੰਦਰ ਕਿੰਨੀ ਕੁ ਖੁਸ਼ੀ ਹੈ, ਕਿੰਨੀ ਕੁ ਗਮੀ ਹੈ, ਮਹਾਰਾਜ ਕਹਿੰਦੇ ਸਭ ਕੁਝ ਉਸ ਵਾਹਿਗੁਰੂ ਪਰਮਾਤਮਾ ਜੀ ਨੇ ਪਹਿਲਾਂ ਹੀ ਲਿਖ ਕਰਕੇ ਪਾ ਦਿੱਤਾ ਹੈ। ਐਸਾ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਡਾਢਾ ਹੁਕਮ ਹੈ, ਸਭ ਤਮਾਮ ਸੰਸਾਰ ਭਰ ਦੇ ਜੀਵਾਂ ਦੇ ਮਸਤਕ ਦੇ ਲੇਖ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਲਿਖ

0: ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਕੇ ਪੁੱਛਦੇ ਮਹਾਰਾਜ ਜਿਹੜੇ ਫਿਰ ਮਾੜੇ ਲੇਖ ਉਹਨਾਂ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਸੇਖੋ ਸਤਸੰਗਤ ਮੇਲਾਪ, ਮਹਾਰਾਜ ਜੀ ਦੀ ਪਿਆਰੀ ਸਤਸੰਗਤ ਦੇ ਵਿੱਚ ਮਿਲਾਪ ਮੇਲ ਕਰਿਆ ਕਰ, ਭਾਵ ਪਿਆਰ ਵਿੱਚ ਭੇਜ ਕੇ ਮਹਾਰਾਜ ਜੀ ਦੀ ਸਤਸੰਗਤ ਵਿੱਚ ਜੁੜਿਆ ਕਰ, ਭਾਵਨਾ ਸਹਿਤ ਹੋ ਕੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਿਆ ਕਰੋ। ਉਹ ਸੰਗਤ ਕਿਹੋ ਜਿਹੀ ਹੈ? ਜਿੱਥੇ ਹਰ ਗੁਣ ਸਦਾ ਵਿਖਾਣੀ ਹੈ, ਜਿੱਥੇ ਸਦਾ ਹੀ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਵਿਖਿਆਨ ਕੀਤਾ ਜਾਂਦਾ ਹੈ, ਕਥਨ ਕੀਤਾ ਜਾਂਦਾ ਹੈ, ਅਕਾਲ ਪੁਰਖ ਪਰਮਾਤਮਾ ਜੀ ਦੇ ਗੁਣਾਂ ਨੂੰ ਉਚਾਰਨ ਕੀਤਾ ਜਾਂਦਾ ਹੈ, ਜਿਵੇਂ ਸਤਿਗੁਰੂ ਜੀ ਦਾ ਪਾਵਨ ਫੁਰਮਾਨ ਹੈ ਨਾ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਭਾਈ ਉਹਨੂੰ ਸਤਸੰਗਤ ਕਿਹਾ ਜਾਂਦਾ ਹੈ। ਜਿੱਥੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦੀ ਸਿਫਤ ਹੈ, ਜਿੱਥੇ ਕੇਵਲ ਪਰਮਾਤਮਾ ਦੀ ਸਿਫਤ ਸਲਾਹੋ ਹੈ, ਕਈ ਵਾਰ ਭੁਲੇਖੇ ਵਿੱਚ ਪੈ ਕੇ ਭਰਮਾਂ ਦਾ ਸ਼ਿਕਾਰ ਹੋ ਕਰਕੇ ਬੜਾ ਵੱਡਾ ਲੋਕਾਂ ਦਾ ਇਕੱਠ ਹੋਵੇ, ਭਾਵੇਂ ਕੋਈ ਸਾਧ ਸੰਗਤ ਜੀ ਦੁਨਿਆਵੀ ਕੋਈ ਲੀਡਰ ਆਇਆ ਹੋਵੇ ਤੇ ਕਿਹਾ ਜਾਂਦਾ ਜੀ ਬੜੀ ਸੰਗਤ ਇਕੱਠੀ ਹੋਈ ਸੀ, ਪਰ ਨਹੀਂ, ਮਹਾਰਾਜ ਜੀ ਨੂੰ ਪੁੱਛੀਏ ਸੱਚੇ ਪਾਤਸ਼ਾਹ ਸਤਸੰਗਤ ਕਿਸ ਨੂੰ ਕਿਹਾ ਜਾਂਦਾ ਹੈ? ਹਜ਼ੂਰ ਕਹਿੰਦੇ ਭਾਈ ਜਿੱਥੇ ਹਰ ਗੁਣ ਸਦਾ ਵਿਖਾਣੀ ਹੈ, ਜਿੱਥੇ ਕੇਵਲ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਸਿਫਤ ਹੈ, ਜਿੱਥੇ ਕਿਸੇ ਸੰਸਾਰ ਦੇ ਜੀਵ ਦੀ ਖੁਸ਼ਾਮਦ ਨਾ ਹੁੰਦੀ ਹੋਵੇ, ਕੇਵਲ ਵਾਹਿਗੁਰੂ ਜੀ ਦਾ ਜਸ ਹੋਵੇ, ਕੇਵਲ ਪਰਮਾਤਮਾ ਜੀ ਦੀ ਉਸਤ ਹੋਵੇ, ਐਸੀ ਸਤਸੰਗਤ ਵਿੱਚ ਮਿਲ ਕੇ ਮਾੜੇ ਲੇਖ ਮੇਟੇ ਜਾਂਦੇ ਹੈ, ਮਾੜੇ ਕਰਮ ਜਿਹੜੇ ਆ ਨਾ ਮਹਾਰਾਜ ਦੀ ਸਤਸੰਗਤ ਵਿੱਚ ਜਾਗ ਕਰਕੇ ਮਿਟ ਜਾਂਦੇ ਹੈ, ਮਾੜੇ ਦਿਨ ਜ਼ਿੰਦਗੀ ਦੇ ਚੰਗੇ ਦਿਨ ਬਣ ਜਾਂਦੇ ਹੈ, ਭਾਗਾਂ ਦੀ ਸਿਹਤ ਹੋ ਜਾਂਦੇ ਹੈ। ਜਿਹੜਾ ਸਿੱਖ ਭਾਵਨਾ ਸਿਹਤ ਹੋ ਕੇ ਮਹਾਰਾਜ ਜੀ ਦੀ ਸਤਸੰਗਤ ਵਿੱਚ ਆ ਕੇ ਜੁੜਦਾ ਹੈ,
1: ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਆ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਉਚਾਰਨ ਕਰ ਰਹੇ ਹੈ ਗੁਰਸਿੱਖੋ, ਜਿਨ੍ਹਾਂ ਨੇ ਭਾਵਨਾ ਤੇ ਪ੍ਰੇਮ ਸਹਿਤ ਹੋ ਕਰਕੇ ਸੱਚੇ ਸ਼ਬਦ ਨੂੰ ਸਲਾਹਿਆ ਹੈ। ਮਹਾਰਾਜ ਕਹਿੰਦੇ ਤਿਨ੍ਹਾਂ ਨੇ ਅਸਲ ਦੇ ਵਿੱਚ ਸੱਚ ਸਰੂਪ ਵਾਹਿਗੁਰੂ ਜੀ ਦੇ ਸਰੂਪ ਦੀ ਪਹਿਚਾਣ ਕੀਤੀ ਹੈ। ਮਹਾਰਾਜ ਜੀ ਦੇ ਸ਼ਬਦ ਤੋਂ ਬਿਨਾਂ ਨਹੀਂ। ਮਨੁੱਖ ਜਿੰਨਾ ਮਰਜ਼ੀ ਭਾਵੇਂ ਸੰਸਾਰ ਦੇ ਅੰਦਰ ਕਰਾਮਾਤੀ ਬਣ ਜਾਵੇ, ਬਹੁਤੇ ਬਲ ਵਾਲਾ ਬਣ ਜਾਵੇ, ਬਹੁਤੇ ਅਮੀਰੀ ਜ਼ਿੰਦਗੀ ਵਿੱਚ ਪ੍ਰਾਪਤ ਕਰ ਲਏ, ਦੁਨੀਆਂ ਭਰ ਦੇ ਸਾਧਨ ਭਾਵੇਂ ਸਿੱਖ ਲਵੇ, ਪਰ ਜਦੋਂ ਤੱਕ ਜੀਵਨ ਦੇ ਅੰਦਰ ਗੁਰੂ ਕਾ ਸ਼ਬਦ ਨਹੀਂ ਹੈ, ਉਦੋਂ ਤੱਕ ਮਹਾਰਾਜ ਕਹਿੰਦੇ ਕਦਾਚਿਤ ਵੀ ਵਾਹਿਗੁਰੂ ਜੀ ਦੇ ਸਰੂਪ ਨੂੰ ਸਿਆਣਿਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਮਹਾਰਾਜ ਜੀ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ, ਤਿਨ੍ਹਾਂ ਨੇ ਸੱਚ ਪਛਾਣੀ ਹੈ, ਸੱਚ ਸਰੂਪ ਵਾਹਿਗੁਰੂ ਜੀ ਦੇ ਸਰੂਪ ਨੂੰ ਪਹਿਚਾਨਣਾ ਕੀਤਾ ਹੈ, ਤਿਨ੍ਹਾਂ ਨੇ ਅਸਲ ਵਿੱਚ ਪਹਿਚਾਣਿਆ ਹੈ। ਇਹ ਮਨਾ, ਤੂੰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਅੰਸ਼ ਹੈ, ਤੂੰ ਆਪਣੇ ਮੂਲ ਨੂੰ ਪਹਿਚਾਣ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਹ ਮਨਾ, ਤੂੰ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਿਆ ਕਰ, ਕਿਉਂ ਤੂੰ ਆਪਣੇ ਮੂਲ ਦੇ ਨਾਲੋਂ ਟੁੱਟ ਕੇ ਸੰਸਾਰ ਦੇ ਵਿੱਚ ਭਟਕਦਾ ਫਿਰ ਰਿਹਾ। ਇਹ ਮਨਾ, ਕਿਉਂ ਤੂੰ ਦਰ ਦਰ ਤੇ ਠੋਕਰਾਂ ਖਾ ਰਿਹਾ, ਕਿਉਂ ਆਪਣੇ ਮੂਲ ਦੇ ਨਾਲੋਂ ਟੁੱਟ ਕੇ ਤੂੰ ਵਾਰ ਵਾਰ ਦੁਖੀ ਹੁੰਦਾ ਪਿਆ। ਸੱਚੇ ਪਾਤਸ਼ਾਹ ਕਹਿੰਦੇ ਮਨਾ, ਤੂੰ ਆਪਣੇ ਮੂਲ ਦੇ ਨਾਲ ਜੁੜ ਜਾ, ਗੁਰੂ ਕੀ ਮਰ ਦੁਆਰਾ ਵਾਹਿਗੁਰੂ ਜੀ ਦੇ ਸਰੂਪ ਤੋਂ ਆਨੰਦ ਨੂੰ ਮਨ ਲੈਣਾ ਕਰ, ਪਰ ਇਹ ਦਾਤ ਤਾਂ ਜੀਵਨ ਵਿੱਚ ਮਿਲੇਗੀ ਜੇ ਤੂੰ ਮਹਾਰਾਜ ਜੀ ਦੇ ਸ਼ਬਦ ਨੂੰ ਕਮਾਵੇਗਾ, ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰੇਗਾ ਨਾ। ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਦੇ ਕਟ ਕਰ ਵੇਖ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਤੈਨੂੰ ਨੇੜੇ ਤੋਂ ਨੇੜੇ ਨਜ਼ਰ ਆਵੇਗਾ, ਕਦੇ ਵਾਹਿਗੁਰੂ ਤੇਰੇ ਤੋਂ ਓਹਲੇ ਨਹੀਂ ਹੋਵੇਗਾ, ਪਰਮਾਤਮਾ ਸਦਾ ਹੀ ਹਾਜ਼ਰ ਨਾਜ਼ਰ ਤੇਰੇ ਸਾਹਮਣੇ ਪ੍ਰਤੱਖ ਸਾਕਸ਼ਾਤ ਰੂਪ ਦੇ ਵਿੱਚ ਰਹਿਣਾ ਕਰੇਗਾ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀ ਹੈ। ਅਸਲ ਵਿੱਚ ਜਿਨ੍ਹਾਂ ਗੁਰਮੁਖਾਂ ਤਤ ਬੇਤੇ ਸਤਪੁਰਸ਼ਾਂ ਨੇ ਮਹਾਰਾਜ ਜੀ ਦੇ ਸ਼ਬਦ ਨੂੰ ਜੀਵਨ ਦੇ ਵਿੱਚ ਸਲਾਹਿਆ ਹੈ ਨਾ, ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤੀ ਹੈ, ਤਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਸੱਚ ਸਰੂਪ ਕਰਕੇ ਪਹਿਚਾਣ ਲੈਣਾ ਕੀਤਾ ਹੈ। ਪਰਮਾਤਮਾ ਕਦੇ ਵੀ ਤਿੰਨਾਂ ਤੋਂ ਓਹਲੇ ਨਹੀਂ ਹੁੰਦਾ। ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸਤਿਗੁਰੂ ਜੀ ਨੇ ਪਾਵਨ ਪਵਿੱਤਰ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਜੀ ਕਿਰਪਾ ਕਰੋ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਵੋ, ਆਪ ਜੀ ਦੇ ਵਚਨ ਕਮਾ ਕੇ ਮਹਾਰਾਜ ਜੀਵਨ ਦੀ ਸਫਲਤਾ ਕਰ ਸਕੀਏ, ਕਿਉਂਕਿ ਮਹਾਰਾਜ ਜੀ ਦੇ ਉਪਦੇਸ਼ ਤੋਂ ਬਿਨਾਂ ਜੀਵਨ ਨਿਸਫਲ ਹੀ ਰਹਿ ਜਾਣਾ ਕਰਦਾ ਹੈ। ਇਸ ਕਰਕੇ ਮਹਾਰਾਜ ਦੇ ਵਚਨਾਂ ਨੂੰ ਜੋ ਸਰਵਣ ਕੀਤਾ ਹੈ ਆਪਣੇ ਹਿਰਦਿਆਂ ਦੇ ਅੰਦਰ ਵਸਾਈਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਦਰੋਂ ਕਰੋਂ ਪਿਆਰੀ ਗੁਰਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਅਤੇ ਪਿਆਰ ਬਖਸ਼ਿਸ਼ ਕਰਕੇ ਨਿਵਾਜਣ, ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਿਸ਼ ਕਰਨ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਸਭ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ, ਦੇਹੋ ਸੱਜਣ ਅਸੀਸੜੀਆ।

ਜੋ ਕਿ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਗਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ ਮਾਨ ਸੇ ਮਹੀਪ ਔਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਬੂਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦ੍ਰੁਜੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਫੇਸ ਪੋਸ ਦੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਹਾ ਭਯੋ ਮੱਲ ਜੋ ਪਿਕਾੜਤ ਅਨੇਕ ਡੰਡ ਸੋਤ ਨ ਡੰਡੋ ਦਸ ਡੰਗ ਅਥ ਤੀਸ ਕਹੋ ਕਹਾ ਭਯੋ ਰੁਗੀ ਜੋ ਪਿਡਾਰਿਉ ਰਹੇ ਉਰਤ ਮੁਖ ਮਨ ਤੇ ਨ ਮੁੰਡ ਨੇ ਹਰਾਯੋ ਅਧ ਈਸ ਕਹੋ ਕਾਮਨਾ ਅਧੀਨ ਸਦਾ ਧਾਮਨਾ ਪ੍ਰਭੀ ਨੇ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕਹੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਗ ਕੋ ਚਰਈਆ ਫਲ ਫੂਲ ਕੋ ਬਛਈਆ ਸਦ ਬਨ ਕੋ ਭਰਮਈਆ ਔਰ ਦੂਸਰੋ ਨ ਬੋਕ ਸੌ ਕਹਾ ਭਯੋ ਭੇਟ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜ ਜੋਕ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟ ਪਰ ਲੋਕ ਸੌ ਨਾ ਚੋਈ ਕਰਤ ਮੋਰ ਦਾਦਰ ਕਰਤ

ਜਲੀਨ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ ਕੂਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ ਕਿਤ ਗੰਗ ਵਾਸ ਕਿਤ ਮਦੀਨਾ ਮਕਾਨੀ ਵਾਸ ਕਿਤਕ ਉਦਾਸੀ ਕੇ ਫਰਮਾਈ ਫਿਰਤ ਹੈ ਕਰਵਤ ਸਹਤ ਕਿਤ ਭੂਮ ਮੈਂ ਗੜਤ ਕਿਤ ਸੂਆ ਪੇ ਚੜਤ ਕਿਤ ਦੁਖ ਕੋ ਫਰਤ ਹੈ ਗਿਆਨ ਮੈਂ ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਬਿਹੀਨ ਜਗ ਜਾਰੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਬੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਗਸ ਹਾਰੇ ਚੰਦਨ ਲਗਾਏ ਹਾਰੇ ਚੂਆ ਚਾਰ ਬੂਝ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮਟ ਲੀਪ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਿਤ ਤਪ

ಧರ್ಮಂ ನ ಭರ್ಮಂ ನ ಸರ್ಮ

ਤਪੀਕਰੰਤ ਸੇਵ ਹੈ ਸਦਾ ਸਿਧਸਪਤੀ ਤਪਸਪਤੀ ਬਨਸਪਤੀ ਜਪ ਸਦਾ ਅਗਸਤ ਆਦਿ ਜੇ ਬਡੇ ਤਪਸਤਪੀ ਬਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਏ ਅਗਾਧ ਆਦਿ ਦੇਵ ਕੀ ਅਨਾਦ ਬਾਤ ਮਾਨੀਏ ਨਜਾਤ ਬਾਤ ਮੰਤਰ ਮਿਤਰ ਸਤਰ

ਸਰਬ ਸਬਦ ਅਵਤਾਰ ਕੇ ਤਰ ਜਾਨੀਏ ਜਿਹ ਜੋਤ, ਸੇਸ ਨਾਮ ਸਹੰਸ ਮਨ ਨਹਿ ਨੇਤ ਪੂਰਨ ਹੋਤ। ਸੋਧ ਸੋਧ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ, ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ। ਪੜਤ ਪੜਤ ਸਕੇ ਮਹਾ

ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਭ ਚਾਰ ਆਦਿ ਦੇਵ ਅਪਾਰ ਸ੍ਰੀ ਪਦ ਤੁਸ਼ਟ ਪੁਸ਼ਟ ਪ੍ਰਹਾਰ ਅੰਨ ਦਾਤਾ ਗਿਆਨ ਗਿਆਤਾ ਸਰਭ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਬੇਵ ਨਾ ਪਾਵੇ ਸਿਵ ਰੁਦਰੋ ਮੁਖ ਚਾਰ ਕੋਟ ਇੰਦਰ ਉਪੇਂਦਰ।

ਤਾਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ। ਕਈ ਊਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ। ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਿਜਦਾ ਕਰਾਏ।

ਅਦਵਯਾ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਕੇ ਮਾਨੀ ਹੈ। ਜੰਤਰ ਹੂ ਨਜਾਤ ਜੈ ਕੀ ਬਾਪ ਹੂ ਨਮਾਇਤਾ ਕੀ ਪੂਰਨ ਪ੍ਰਭਾ ਕੇ ਸੁਛਟਾ ਕੇ ਅਨੁਮਾਨੀ ਹੈ। ਤੇਜ ਹੂ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੇ ਗਜਾਨੀ ਹੈ। ਤੇਜ ਹੂ ਕਤਾਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ। ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ। ਵਿਰਕਤਤਾ ਕੇ ਵਾਨ ਹੈ ਕੇ ਬੁੱਧ ਕੋ ਉਦਾਰ ਹੈ। ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ। ਦੀਨਨ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਛਕ ਹੈ ਗੁਣਨ ਕੋ ਪਹਾਰ ਹੈ। ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅਛੇ ਅਭਿਨਾਸੀ ਹੈ। ਕਾਮ ਕੋ ਕੁਨਿੰਦਾ ਹੈ ਕਿ ਖੂਬੇ ਕੋ ਦੇਹੰਦਾ ਹੈ ਗਨੀ ਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ। ਕਾਲ ਹੂੰ ਕੇ ਕਾਲ ਹੈ ਕਿ ਸਤਰੁਨ ਕੇ ਸਾਲ ਹੈ ਕਿ ਮਿਤਰਨ ਕੋ ਭੁਗਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ। ਜੋਗ ਹੂੰ ਕੋ ਜੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ। ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂੰ ਕੋ ਘਰ ਹੈ। ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਾਰ ਹੈ। ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜਮਜਾ

ਕੇ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਰਾਵਾਰ ਹੁਕੋ ਪਾਰ ਜਗ ਕੀ ਜਿਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹਬਸੀ ਹਲ ਵਿਧਿਆ

ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸ਼੍ਰੀ ਨਾਨਕ ਪਦ ਪੰਕਜ ਬੰਦਨਾ

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ

ਬਾਣ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾ ਕੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਇਤਿਹਾਸ ਸਰਵਣ ਕਰਨਾ ਕੀਤਾ, ਖਾਸ ਕਰਕੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇਸ ਪਾਵਨ ਧਰਤੀ 'ਤੇ ਜੋਤੀ ਜੋਤ ਸਮਾ ਗਏ, ਸੱਚਖੰਡ ਗਮਨ ਕਰਨਾ ਕੀਤਾ, ਉਹ ਤੋਂ ਬਾਅਦ ਸਾਧ ਸੰਗਤ ਜੀ ਪੰਜਾਬ ਅਤੇ ਦਿੱਲੀ ਦੇ ਵਿੱਚ ਖਾਸ ਕਰਕੇ ਸਿੱਖੀ ਦਾ ਇਹ ਗੜ੍ਹ ਜਿਹੜਾ ਹੈ, ਇਲਾਕਾ ਜਿਹੜਾ ਪੰਜਾਬ ਅਤੇ ਦਿੱਲੀ, ਇਹਨਾਂ ਇਲਾਕਿਆਂ ਦੇ ਵਿੱਚ ਕਈ ਜਿਹੜੇ ਹਨ ਜਿਨ੍ਹਾਂ ਨੇ ਗੁਰੂ ਬਣਨ ਦੇ ਦਾਅਵੇ ਕਰਨੇ ਕੀਤੇ, ਉਹਨਾਂ ਦਾ ਵੀ ਜ਼ਿਕਰ ਜਿਹੜਾ ਹੈ ਉਹ ਕਵੀ ਰਾਜ ਜੀ ਨੇ ਇੱਥੇ ਵਰਣਨ ਕਰਨਾ ਕੀਤਾ, ਦਾਅਵਾ ਕੀਤਾ। ਲੇਕਿਨ ਉਹਨਾਂ ਦਾ ਦਾਅਵਾ ਲੰਬਾ ਸਮਾਂ ਨਹੀਂ ਚੱਲਿਆ। ਇੱਕ ਸਮੇਂ ਤੋਂ ਬਾਅਦ ਉਹ ਆਪ ਮੁਹਾਰੇ ਕਿਸੇ ਤਰ੍ਹਾਂ ਕੋਈ ਭਾਣਾ ਵਰਤ ਕਰਕੇ ਖਤਮ ਹੋ ਗਏ ਹਨ। ਸਭ ਤੋਂ ਪਹਿਲਾਂ ਜਿਹੜਾ ਮਹਾਰਾਜ ਜੀ ਦੇ ਜੋਤੀ ਜੋਤ ਸੱਚਖੰਡ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ। ਲੇਕਿਨ ਜੇ ਆਪਾਂ ਵੇਖਦੇ ਹਾਂ ਉਹਨਾਂ ਨੇ ਤਾਂ ਸ਼ੁਰੂਆਤ ਕੀਤੀ, ਥੋੜ੍ਹਾ ਕੁ ਉਹਨਾਂ ਨੇ ਵੀ ਪੱਖ ਰੱਖਣਾ ਕੀਤਾ, ਆਪਣੀ ਪੂਜਾ ਆਦਿਕ ਕਰਾਈ। ਲੇਕਿਨ ਬਾਬਾ ਜੀ ਦੇ ਚਲਾਣੇ ਤੋਂ ਬਾਅਦ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਬਹੁਤ ਸਾਰੇ ਉਹਨਾਂ ਨੂੰ ਮੰਨਣ ਵਾਲੇ ਬੰਦਈ ਜਿਹੜੇ ਹਨ ਉਹਨਾਂ ਨੇ ਉਹਨਾਂ ਨੂੰ ਆਪਣਾ ਗੁਰੂ ਬਣਾ ਲਿਆ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਬਾਬਾ ਬੰਦਾ ਸਿੰਘ ਜੀ ਨੂੰ ਗੁਰੂ ਮੰਨਦੇ ਹਾਂ। ਅਤੇ ਜਿਹੜੇ ਬਾਬਾ ਬੰਦਾ ਸਿੰਘ ਜੀ ਨੂੰ ਗੁਰੂ ਮੰਨਦੇ ਸਨ, ਫਿਰ ਉਹਨਾਂ ਨੇ ਪੰਥ ਜਿਹੜਾ ਤੋਰਨਾ ਕੀਤਾ ਬੰਦਈ ਖਾਲਸਾ ਕਰਕੇ। ਤਤ ਖਾਲਸਾ ਜਿਹੜਾ ਉਸ ਵੇਲੇ ਕਿ ਜਿਹੜੇ ਮਹਾਰਾਜ ਜੀ ਦੇ ਸਿਧਾਂਤਾਂ ਦੇ ਅਨੁਸਾਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਇੱਕ ਜੋਤ ਬਾਣੀ ਨੂੰ ਗੁਰੂ ਮੰਨਦੇ ਸਨ, ਉਹ ਤਤ ਖਾਲਸਾ ਰਹਿ ਗਿਆ। ਦੂਜੇ ਪਾਸੇ ਬੰਦਈ ਖਾਲਸਾ ਇਹ ਬਣ ਗਏ ਹਨ। ਲੇਕਿਨ ਜ਼ਿਆਦਾ ਸਮਾਂ ਜਿਹੜਾ ਉਹਨਾਂ ਦਾ ਨਹੀਂ ਰਿਹਾ, ਬਾਅਦ ਦੇ ਵਿੱਚ ਬੰਦਈ ਜਿਹੜੇ ਹਨ ਉਹ ਫਿਰ ਤਤ ਖਾਲਸੇ ਦੇ ਵਿੱਚ ਆ ਗਏ। ਉਹ ਤੋਂ ਬਾਅਦ ਸਾਧ ਸੰਗਤ ਜੀ ਜਿਹੜਾ ਪਾਲਕ ਪੁੱਤਰ ਅਜੀਤ ਸਿੰਘ ਜਿਹੜਾ ਹੈ, ਅਜੀਤ ਸਿੰਘ ਨੇ ਵੀ ਗੁਰੂ ਬਣਨ ਦਾ ਦਾਅਵਾ ਕਰਨਾ ਕੀਤਾ। ਫਿਰ ਉਹਦਾ ਕਿਸ ਤਰ੍ਹਾਂ ਦੁਖਾਂਤ ਹੋਇਆ, ਕਿਸ ਤਰ੍ਹਾਂ ਉਹਦੇ ਪੁੱਠੇ ਪੈਰੇ ਪੈ ਗਏ ਹਨ, ਕਿਸ ਤਰ੍ਹਾਂ ਕੋ ਕੋ ਕਰਕੇ ਉਹਨੂੰ ਮਾਰਨਾ ਕੀਤਾ, ਉਹਨੂੰ ਖਤਮ ਕਰਨਾ ਕੀਤਾ। ਉਹ ਤੋਂ ਬਾਅਦ ਉਹਦਾ ਛੋਟਾ ਬੱਚਾ ਜਿਹੜਾ ਜੋ ਬਚ ਗਿਆ ਹੱਠੀ ਸਿੰਘ, ਮਾਤਾ ਜੀ ਨੇ ਜਿਹਨੂੰ ਪਾਲ ਪੋਸ ਕਰਕੇ ਵੱਡਾ ਕਰਨਾ ਕੀਤਾ, ਉਹ ਸਾਧ ਸੰਗਤ ਜੀ ਅੱਗੇ ਜਾ ਕਰਕੇ ਉਹਨੇ ਕੀ ਕੀਤਾ ਕਿ ਬਾਣੀ ਦੇ ਵਿੱਚ ਰਲਾ ਕਰਨਾ ਸ਼ੁਰੂ ਕਰ ਦਿੱਤਾ, ਬਾਣੀ ਦੇ ਵਿੱਚ ਆਪਣਾ ਨਾਮ ਉਹਨੇ ਦਰਜ ਕਰਨਾ ਸ਼ੁਰੂ ਕਰ ਦਿੱਤਾ। ਮਾਤਾ ਜੀ ਨੇ ਸਮਝਾਇਆ, ਆਖੇ ਨਹੀਂ ਲੱਗਿਆ, ਅਤੇ ਸਾਧ ਸੰਗਤ ਜੀ ਉਹਦਾ ਵੀ ਬਹੁਤ ਮਾੜਾ ਦੁਖਾਂਤ ਹੋਇਆ, ਭਾਵ ਕਿ ਉਹਦਾ ਦਾਅਵਾ ਵੀ ਜਿਹੜਾ ਜਾਂਦਾ ਰਿਹਾ। ਫਿਰ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਦੇ ਵਿੱਚ ਸੋਢੀ ਗੁਲਾਬ ਸਿੰਘ ਅਤੇ ਸ਼ਾਮ ਸਿੰਘ ਜਿਹੜੇ ਹਨ, ਇਹ ਦੋ ਭਰਾ ਜਿਹੜੇ ਹਨ ਬਾਬਾ ਸੂਰਜਮੱਲ ਜੀ ਦੀ, ਉਹਨਾਂ ਦੀ ਅੰਸ਼ ਬੰਸ਼ ਦੇ ਵਿੱਚੋਂ ਜਿਹੜੇ ਉਹ ਉੱਥੇ ਰਹਿ ਗਏ ਸਨ। ਗੁਰੂ ਮਹਾਰਾਜ ਜੀ ਨੇ ਪਹਿਲਾਂ ਹੀ ਉਹਨਾਂ ਨੂੰ ਅਨੰਦਪੁਰ ਸਾਹਿਬ ਜੀ ਤੋਂ ਬਾਹਰ ਕੱਢ ਦੇਣਾ ਕੀਤਾ। ਬਾਅਦ ਦੇ ਵਿੱਚ ਜਦੋਂ ਸਮਾਂ ਸੁਖਾਵਾਂ ਹੋਇਆ ਅਤੇ ਇਹ ਆਏ, ਆ ਕਰਕੇ ਇਹਨਾਂ ਨੇ 60,000 ਦਮੜਾ ਦੇ ਕਰਕੇ 60 ਕਮਾਊ ਜ਼ਮੀਨ ਜਿਹੜੀ ਹੈ ਅਨੰਦਪੁਰ ਸਾਹਿਬ ਜੀ ਦੀ, ਇਹ ਇਹਨਾਂ ਲੋਕਾਂ ਨੇ ਖਰੀਦਣਾ ਕੀਤਾ। ਖਰੀਦ ਕਰਕੇ ਸ਼ਹਿਰ ਵਸਾਇਆ ਹੈ, ਬੇਸ਼ੱਕ ਸੇਵਾ ਕੀਤੀ ਹੈ, ਲੇਕਿਨ ਪਿਆਰਿਓ ਅੱਗੇ ਜਾ ਕਰਕੇ ਇਹਨਾਂ ਦੀ ਮੱਤ ਦੇ ਉੱਤੇ ਪਰਦਾ ਪੈ ਗਿਆ।
ਇਹਨਾਂ ਨੇ ਕੀ ਕੀਤਾ ਜੋ ਸਤਿਗੁਰੂ ਮਹਾਰਾਜ ਜੀ ਦਾ ਜੋ ਅਸਥਾਨ ਤਖ਼ਤ ਸਾਹਿਬ ਜਿਹੜਾ ਹੈ ਉਹਦੇ ਉੱਤੇ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸ਼ੁਭਾਇਮਾਨ ਹੁੰਦੇ ਸਨ ਉਸ ਤਰ੍ਹਾਂ ਹੀ ਬੈਠ ਕਰਕੇ ਆਪਣੀ ਪੂਜਾ ਕਰਾਉਂਦਾ ਮੇਲੇ ਕਰਦਾ ਤੇ ਉਸ ਵੇਲੇ ਮਹਾਂਪੁਰਖ ਉਦਾਸੀਨ ਸੰਤ ਜਿਹੜੇ ਬਾਬਾ ਗੁਰਬਖਸ਼ ਜੀ ਜਿਹੜੇ ਹਨ ਉਹਨਾਂ ਨੇ ਵੇਖਿਆ ਉਹਨਾਂ ਦੇ ਮਨ ਨੂੰ ਚੰਗਾ ਨਹੀਂ ਲੱਗਿਆ ਕਿ ਇਹ ਤਾਂ ਮਰਿਆਦਾ ਦਾ ਕਹਾਣ ਹੋ ਰਿਹਾ ਹੈ। ਗੁਰੂ ਘਰ ਦੇ ਵਿੱਚ ਕੋਈ ਆਪਣਾ ਅਖੌਤੀ ਦਾਵਾ ਕਰਦਾ ਕਹਿੰਦਾ ਜੀ ਮੈਂ ਗੁਰੂ ਮੇਰੀ ਪੂਜਾ ਹੋਵੇ ਕਿਉਂਕਿ ਗੁਰੂ ਘਰ ਪਿਆਰੇ ਉਹ ਸਿਰਫ ਸਤਿਗੁਰੂ ਮਹਾਰਾਜ ਜੀ ਦਾ ਹੈ। ਗੁਰੂ ਘਰਾਂ ਦੇ ਵਿੱਚ ਸਿਰਫ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਹੋਣੀ ਚਾਹੀਦੀ ਹੈ, ਮਨਤਾ ਗੁਰੂ ਮਹਾਰਾਜ ਜੀ ਦੀ ਹੋਣੀ ਚਾਹੀਦੀ ਹੈ। ਜਦੋਂ ਇਹਨਾਂ ਨੇ ਆਪਣੀ ਮਨਤਾ ਆਪਣੀ ਪੂਜਾ ਕਰਾਉਣੀ ਪ੍ਰਤਿਸ਼ਠਾ ਕਰਾਉਣੀ ਸ਼ੁਰੂ ਕਰ ਦਿੱਤੀ ਉਸ ਵੇਲੇ ਫਿਰ ਇਸ ਮਹਾਂਪੁਰਖ ਨੇ ਉਹਨਾਂ ਨੂੰ ਸਮਝਾਇਆ ਕਿਹਾ ਕਿ ਭਾਈ ਕਿ ਗੁਲਾਬ ਸਿੰਘ ਜਿਹੜਾ ਹੈ ਗੁਲਾਬ ਰਾਏ ਜਿਹੜਾ ਉਹਨੂੰ ਕਿਹਾ ਕਿ ਇੱਕ ਕੰਮ ਕਰ ਭਾਈ ਤੂੰ ਮੈਂ ਮੰਨਦਾ ਹਾਂ ਕਿ ਤੂੰ ਆਪਣੀ ਪੂਜਾ ਕਰਾਉਣਾ ਚਾਹੁੰਦਾ ਹਰ ਕਿਸੇ ਨੂੰ ਹੁੰਦਾ ਮੇਰੀ ਵੀ ਪੂਜਾ ਹੋਵੇ ਤੂੰ ਵੱਖਰਾ ਆਪਣਾ ਕਮਰਾ ਡੇਰਾ ਬਣਾ ਲੈ ਉੱਥੇ ਬੈਠ ਸਿੰਘਾਸਣ ਲਾ ਮੰਜੀ ਲਾ ਜੋ ਮਰਜ਼ੀ ਲਾ ਉੱਥੇ ਬੈਠ ਕਰਕੇ ਚੱਲ ਆਪਣੀ ਪੂਜਾ ਕਰਾ ਲੈ ਮੱਥਾ ਟਿਕਾ ਲੈ ਅਰਦਾਸਾ ਭੇਟਾ ਤੂੰ ਲੈਣਾ ਕਰ ਲੇਕਿਨ ਇਹ ਸਤਿਗੁਰੂ ਮਹਾਰਾਜ ਜੀ ਦਾ ਸਤਿਕਾਰਯੋਗ ਅਸਥਾਨ ਹੈ ਇਹਨਾਂ ਅਸਥਾਨਾਂ ਦੇ ਉੱਤੇ ਬੈਠ ਕਰਕੇ ਆਪਣੀ ਪੂਜਾ ਨਹੀਂ ਕਰਾਉਣੀ ਚਾਹੀਦੀ ਹੈ ਬਹੁਤ ਵੱਡਾ ਤੈਨੂੰ ਪਾਪ ਲੱਗੇਗਾ। ਉਹਨਾਂ ਮਹਾਂਪੁਰਖਾਂ ਨੇ ਤਾਂ ਸਾਧ ਸੰਗਤ ਜੀ ਬੜੇ ਪਿਆਰ ਨਾਲ ਸਮਝਾਇਆ ਲੇਕਿਨ ਇਹਨੇ ਉਹਨੂੰ ਆਪਣੀ ਨਿਰਾਦਰੀ ਦੇ ਰੂਪ ਦੇ ਵਿੱਚ ਲਿਆ ਅਤੇ ਉਹਨੂੰ ਗੁੱਸਾ ਕੀਤਾ ਕਹਿਣ ਲੱਗਾ ਕਿ ਐਵੇਂ ਵੇਲੜ ਸਾਧਾ ਮੈਨੂੰ ਬੋਲੀ ਜਾਂਦਾ ਫੁਖਰੀਆਂ ਮਾਰਦਾ ਤੈਨੂੰ ਦਿਮਾਗ ਨਹੀਂ ਹੈ ਅਕਲ ਨਹੀਂ ਹੈ ਮੈਂ ਗੁਰੂ ਹਾਂ ਮੇਰੇ ਨਾਲ ਕਿਸ ਤਰ੍ਹਾਂ ਗੱਲ ਕਰੀਦੀ ਹੈ ਮੈਨੂੰ ਸਮਝਾਉਣ ਵਾਲਾ ਤੂੰ ਕੌਣ ਹੁੰਦਾ ਤੂੰ ਤਾਂ ਨੌਕਰ ਹੈ ਤੂੰ ਗੁਰੂ ਘਰ ਦਾ ਜਿਹੜਾ ਨੌਕਰ ਹੈ ਸੇਵਾਦਾਰ ਹੈ ਮੈਂ ਗੁਰੂ ਘਰ ਦਾ ਮਾਲਕ ਹਾਂ। ਉਹਨੇ ਵਧੀਕੀ ਕੀਤੀ ਕਿਹਾ ਕਿ ਦੇਖ ਜਦੋਂ ਅਸਥਾਨ ਹੀ ਉੱਜੜ ਗਿਆ ਉਸ ਵੇਲੇ ਫਿਰ ਕਿੱਥੇ ਗਿਆ ਤੇਰੀ ਮਰਿਆਦਾ ਕਿ ਉਸ ਵੇਲੇ ਤਾਂ ਸਾਰਾ ਸਭ ਖਤਮ ਹੋ ਗਿਆ ਸੀ ਮੈਂ ਇਹ ਸਾਰਾ ਅਸਥਾਨ ਖਰੀਦਿਆ ਫਿਰ ਤੋਂ ਇਹਨੂੰ ਆਬਾਦ ਕੀਤਾ ਬਣਾਉਣਾ ਕੀਤਾ ਅੱਜ ਮੇਰੀ ਪੂਜਾ ਹੋ ਰਹੀ ਹੈ ਤਾਂ ਕਰਕੇ ਤੂੰ ਈਰਖਾ ਕਰਦਾ। ਉਹਨਾਂ ਮਹਾਂਪੁਰਖਾਂ ਨੇ ਸਮਝਾਇਆ ਕਿ ਦੇਖੋ ਭਾਈ ਤੇ ਬੇਸ਼ੱਕ ਤੂੰ ਆਪਣੀ ਪੂਜਾ ਕਰਾ ਗੁਰੂ ਘਰ ਦੇ ਵਿੱਚ ਇਹ ਕੰਮ ਪੁੱਠੇ ਕੰਮ ਨਾ ਕਰ ਉਹ ਨਹੀਂ ਹਟਿਆ ਨਹੀਂ ਮੰਨਿਆ ਤੇ ਉਹ ਤੋਂ ਬਾਅਦ ਮਹਾਂਪੁਰਖ ਨੇ ਕਹਿ ਦਿੱਤਾ ਬੇਈਮਾਨਾ ਤੇ ਤੂੰ ਆਪਣਾ ਦਾਵਾ ਕਰਦਾ ਉਹਨੇ ਦਾਵਾ ਕੀਤਾ ਕਿ ਦੇਖ ਸਾਧਾ ਯਾਦ ਰੱਖ ਮੈਂ ਹੁਣ ਗੁਰੂ ਹਾਂ ਅੱਗੇ ਮੇਰਾ ਲੜਕਾ ਉਹ ਤੋਂ ਬਾਅਦ ਫਲਾਣਾ ਇਹ ਉਹ ਮੇਰੀ ਪੀੜ੍ਹੀ ਇੱਥੇ ਰਾਜ ਕਰੇਗੀ ਅਤੇ ਉਹਨੇ ਵਚਨ ਕਰ ਦਿੱਤਾ ਕਿ ਜੋ ਆਪਣੇ ਪਰਿਵਾਰ ਦਾ ਗੁਮਾਨ ਕਰਦਾ ਸਭ ਖਤਮ ਹੋ ਜਾਵੇਗਾ। ਇਹੋ ਜਿਹਾ ਭਾਣਾ ਵਰਤਿਆ ਦੇਵ ਨੇਤ ਦੇ ਨਾਲ ਕੁਛ ਹੀ ਸਮੇਂ ਦੇ ਵਿੱਚ ਚੰਦ ਸਾਲਾਂ ਦੇ ਵਿੱਚ ਹੀ ਸਾਰਾ ਉਹਦਾ ਪਰਿਵਾਰ ਜਿਹੜਾ ਖਤਮ ਹੋ ਗਿਆ ਅਕਸਮਾਤ ਮੌਤ ਹੁੰਦੀ ਰਹੀ ਚਾਰ ਦੇ ਚਾਰ ਲੜਕੇ ਉਹਦੇ ਮਾਰੇ ਗਏ। ਉਹ ਤੋਂ ਬਾਅਦ ਸਾਧ ਸੰਗਤ ਜੀ ਉਹਦੀ ਘਰਵਾਲੀ ਰਹਿ ਗਈ ਉਹਨੇ ਉਹਦਾ ਜਿਹੜਾ ਭਰਾ ਜਿਹੜਾ ਹੈ ਉਹਦਾ ਲੜਕਾ ਗੋਦ ਦੇ ਵਿੱਚ ਲਿਆ ਅਤੇ ਉਹ ਫਿਰ ਲੈ ਕਰਕੇ ਉਹਨੇ ਆਪਣੀ ਫਿਰ ਉੱਥੇ ਪੂਜਾ ਆਪਣੀ ਗੱਦੀ ਚਲਾਈ ਫਿਰ ਬਾਅਦ ਦੇ ਵਿੱਚ ਜੋ ਗੱਦੀਦਾਰ ਹੋਏ ਉਹਨਾਂ ਤੋਂ ਬਾਅਦ ਕੌਣ ਕਿਹੜਾ ਉਹਦਾ ਵੇਰਵਾ ਕਵੀਰਾਜ ਜੀ ਨੇ ਦੱਸਿਆ ਫਿਰ ਜੋ ਮੌਜੂਦਾ ਕਵੀਰਾਜ ਜੀ ਦੇ ਵੇਲੇ ਜੋ ਉੱਥੇ ਗੱਦੀ ਲਾ ਕਰਕੇ ਬਹਿੰਦੇ ਸਨ ਕਿਉਂਕਿ ਯਾਦ ਰੱਖਣਾ ਚਾਹੀਦਾ ਗੁਰੂ ਘਰ ਦਾ ਪ੍ਰਬੰਧ ਕਮੇਟੀਆਂ ਜਿਹੜੀਆਂ ਨਾ ਸਾਧ ਸੰਗਤ ਜੀ ਇਹ ਜ਼ਿਆਦਾ ਕਰਕੇ 1920 ਦੇ ਵਿੱਚ ਉਹ ਤੋਂ ਬਾਅਦ ਪ੍ਰਬੰਧਕ ਕਮੇਟੀਆਂ ਆਦਿਕ ਬਣੀਆਂ ਪਹਿਲੇ ਇਸ ਤਰ੍ਹਾਂ ਹੀ ਪਿਆਰਿਓ ਜਿਹੜੇ ਡੇਰੇਦਾਰ ਹੁੰਦੇ ਸਨ ਅਤੇ ਉਹਨਾਂ ਦਾ ਹੀ ਪਰਿਵਾਰ ਜਿਹੜਾ ਹੈ ਜਿਸ ਤਰ੍ਹਾਂ ਉਦਾਸੀ ਨਿਰਮਲੇ ਹੋ ਗਿਆ ਔਰ ਵੀ ਜਿਹੜੇ ਹਨ ਅਤੇ ਮਹਾਂਪੁਰਖ ਜਿਸ ਤਰ੍ਹਾਂ ਦਲਾਂ ਪੰਥਾਂ ਦੇ ਜਿਨ੍ਹਾਂ ਨੂੰ ਜਿੱਥੇ ਸੇਵਾ ਮਿਲ ਗਈ ਉਹ ਅਸਥਾਨ ਉਹਨਾਂ ਦਾ ਹੋ ਜਾਂਦਾ ਉੱਥੇ ਉਹਨਾਂ ਦਾ ਉਹ ਪ੍ਰਬੰਧ ਚੱਲਦਾ ਇਸ ਤਰ੍ਹਾਂ ਹੀ ਸੋਢੀਆਂ ਦਾ ਲੰਬਾ ਸਮਾਂ ਪਿਆਰਿਓ ਅਨੰਦਪੁਰ ਸਾਹਿਬ ਦੇ ਵਿੱਚ ਪ੍ਰਬੰਧ ਰਿਹਾ। ਬਾਅਦ ਦੇ ਵਿੱਚ ਫਿਰ ਜਦੋਂ ਕਮੇਟੀ ਬਣਾਈ ਗਈ ਫਿਰ ਉਹ ਸਾਰਾ ਪ੍ਰਬੰਧ ਜਿਹੜਾ ਕਮੇਟੀ ਦੇ ਅੰਡਰ ਲੈਣਾ ਕੀਤਾ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧੀਨ ਜੋ ਹੈ ਇਹ ਸ਼੍ਰੀ ਅਨੰਦਪੁਰ ਸਾਹਿਬ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆ ਗਿਆ। ਅੱਜ ਪਿਆਰਿਓ ਪ੍ਰਬੰਧਕ ਜਨ ਜਿਹੜੇ ਹਨ ਉਹ ਉੱਥੇ ਜਥੇਦਾਰ ਉੱਥੇ ਸੇਵਾਦਾਰ ਆਦਿਕ ਨਿਯੁਕਤ ਕਰਦੇ ਉਹਨਾਂ ਦਾ ਪ੍ਰਬੰਧ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਦਾਅਵੇ ਕੀਤੇ ਗੁਰੂ ਬਣਨ ਦੇ ਅਤੇ ਉਹਨਾਂ ਦਾ ਕਿਸ ਤਰ੍ਹਾਂ ਦੁਖਾਂਤ ਹੋਇਆ ਇਹ ਕਵੀਰਾਜ ਜੀ ਨੇ ਵਰਣਨ ਕੀਤਾ ਹੈ। ਹੁਣ ਸਾਧ ਸੰਗਤ ਜੀ ਕਥਾ ਪੂਰਾ ਅੰਤਿਮ ਪੜਾਅ ਦੇ ਉੱਤੇ ਅੰਤਿਮ ਚਰਨ ਦੇ ਉੱਤੇ ਆ ਗਈ ਹੈ। ਹੁਣ ਅੰਤ ਦੇ ਵਿੱਚ ਜੋ ਕਵੀਰਾਜ ਜੀ ਦੀ ਇਹ ਮਰਿਆਦਾ ਹੈ ਆਪਨੇ ਵੇਖਿਆ ਹੋਵੇਗਾ ਜਦੋਂ ਕਥਾ ਆਰੰਭ ਹੁੰਦੀ ਕੋਈ ਵੀ ਪ੍ਰਸੰਗ ਵੀ ਆਰੰਭ ਹੁੰਦਾ ਜਾਂ ਪਿਆਰਿਓ
ਕੋਈ ਰਾਸ ਆਰੰਭ ਹੁੰਦੀ, ਕੋਈ ਐਨ ਆਰੰਭ ਹੁੰਦਾ, ਉਸ ਵੇਲੇ ਕਵੀ ਰਾਜੀ ਮੰਗਲਾਚਰਨ ਕਰਦੇ ਆਪਣੇ ਇਸ਼ਟ ਸਤਿਗੁਰੂ ਮਹਾਰਾਜ ਜੀ ਦਾ, ਅਕਾਲ ਪੁਰਖ ਪਰਮਾਤਮਾ ਦਾ, ਵਿਦਿਆ ਦਾ ਮੰਗਲ, ਕਵਿਤਾ ਦਾ ਮੰਗਲ, ਇਹ ਮੰਗਲ ਇਹ ਜਸ ਕਰਕੇ ਉਹ ਤੋਂ ਬਾਅਦ ਕਵਿਤਾ ਦੀ ਰਚਨਾ ਜਿਹੜੀ ਹੈ ਉਹ ਕਵੀ ਰਾਜੀ ਕਰਿਆ ਕਰਦੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਦੇਖੋ ਮੰਗਲਾਚਾਰ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਮੰਗਲਾਚਾਰ ਜਿਹੜਾ ਆਰੰਭਤਾ ਦਾ ਹੁੰਦਾ ਹੈ, ਇੱਕ ਸਮਾਪਤੀ ਦਾ ਮੰਗਲਾਚਾਰ ਹੁੰਦਾ ਹੈ। ਜਿਸ ਤਰ੍ਹਾਂ ਕੋਈ ਵੀ ਜਦੋਂ ਕੀਰਤਨੀਆ ਜਦੋਂ ਕੀਰਤਨ ਕਰਦਾ ਸ਼ੁਰੂਆਤ ਦੇ ਵਿੱਚ ਉਹ ਵੰਦਨਾ ਪੜਦਾ, ਸਿੱਧਾ ਕੀਰਤਨ ਆਰੰਭ ਨਹੀਂ ਕਰ ਦਿੰਦੇ, ਪਹਿਲੇ ਮਹਾਰਾਜ ਜੀ ਦੀ ਸਤੁਤੀ ਕੀਤੀ ਜਾਂਦੀ ਹੈ ਤੇ ਕੀਰਤਨ ਦੇ ਭੋਗ ਦੇ ਵੇਲੇ ਜਦੋਂ ਚੌਂਕੀ ਦੀ ਸਮਾਪਤੀ ਹੁੰਦੀ ਤੇ ਆਪਾਂ ਵੇਖਦੇ ਹਾਂ ਕੋਈ ਅਨੰਦ ਸਾਹਿਬ ਹੋ ਗਿਆ, ਕੋਈ ਵੱਡਾ ਤੇਰਾ ਦਰਬਾਰ ਜਾਂ ਕੋਈ ਸੰਤ ਜਨਾ ਮਿਲ ਹਰ ਜਸ ਗਾਇਓ, ਇਹ ਸਮਾਪਤੀ ਦਾ ਮੰਗਲ ਹੁੰਦਾ ਹੈ। ਇਸ ਤਰ੍ਹਾਂ ਹੀ ਕਥਾ ਵੀ ਜਦੋਂ ਆਪਾਂ ਕਰਦੇ ਹਾਂ ਰੋਜ਼ ਦੇ ਜੋ ਨਿੱਤ ਦੇ ਨੇਮੀ ਪ੍ਰੇਮੀ ਹਨ, ਆਪਨੇ ਸੁਣਿਆ ਰੋਜ਼ ਆਪਾਂ ਸੁਣਦੇ ਹਾਂ ਕਿ ਸ਼ੁਰੂਆਤ ਦੇ ਵਿੱਚ ਦਸਾਂ ਪਾਤਸ਼ਾਹੀਆਂ ਦਾ ਮੰਗਲ ਹੁੰਦਾ ਤੇ ਸਮਾਪਤੀ ਦੇ ਵਿੱਚ ਹੇ ਅਚੁੱਤ ਹੇ ਪਾਰ ਬ੍ਰਹਮ, ਇਹ ਮੰਗਲਾਚਾਰ ਜੋ ਹੈ ਇਹ ਕੀਤਾ ਜਾਂਦਾ ਹੈ, ਇਹਨੂੰ ਸੰਪਟ ਬੋਲਦੇ ਹਨ। ਸ਼ੁਰੂਆਤ ਤੇ ਅਖੀਰ ਦੇ ਵਿੱਚ ਇੱਕ ਸੰਪਟ ਦੇ ਵਿੱਚ ਪੁਰੋ ਕਰਕੇ ਤੇ ਮਰਿਆਦਾ ਜੋ ਬਣਾਈ ਜਾਂਦੀ ਹੈ। ਇਸ ਤਰ੍ਹਾਂ ਕਵੀ ਰਾਜ ਜੀ ਨੇ ਕਥਾ ਦੇ ਆਰੰਭ ਦੇ ਵੇਲੇ ਵੀ ਮੰਗਲਾਚਾਰ ਕਰਨਾ ਕੀਤਾ, ਹੁਣ ਕਥਾ ਪੂਰੀ ਸਮਾਪਤੀ ਦੇ ਉੱਤੇ ਆਈ, ਇਹ ਹੁਣ ਆਪਣੇ ਅਰਾਧਿਆ ਇਸ਼ਟ ਜਿਹੜੇ ਹਨ ਵਿਦਿਆ ਆਦਿਕ ਦਾ, ਅਕਾਲ ਪੁਰਖ ਪਰਮਾਤਮਾ ਦਾ, ਦਸਾਂ ਪਾਤਸ਼ਾਹੀਆਂ ਦਾ, ਔਰ ਵੀ ਜਿਹੜੇ ਸੱਜਣ ਮਹਾਂਪੁਰਖ ਉਹਨਾਂ ਦਾ ਮੰਗਲਾਚਾਰ ਔਰ ਜੋ ਵੇਰਵਾ ਜਿਹੜਾ ਹੈ ਜਦੋਂ ਇਹ ਕਥਾ ਉਹਨਾਂ ਨੇ ਰਚਨੀ ਕੀਤੀ, ਕਿਸ ਤਰ੍ਹਾਂ ਕਿਹੜੀਆਂ ਔਕੜਾਂ ਆਈਆਂ, ਕੀ ਹੋਇਆ, ਉਹਦਾ ਜ਼ਿਕਰ ਹੁਣ ਇਸ ਅਧਿਆਏ ਦੇ ਵਿੱਚ ਕਰਕੇ ਕੱਲ੍ਹ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਕਿ ਇਹ ਕਥਾ ਦੀ ਸਮਾਪਤੀ ਭੋਗ ਪੈਣ ਵਾਲਾ ਹੈ। ਆਓ ਸਾਧ ਸੰਗਤ ਜੀ ਅੱਜ ਦੀ ਜੋ ਕਥਾ ਜੋ ਰਹਿੰਦੀ ਕਥਾ ਉਹ ਆਪਾਂ ਆਰੰਭ ਕਰਨਾ ਕਰੀਏ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਰਜ

ਕਵੀਰਾਜ ਜੀ ਜੋ ਹੈ ਜਿਹਨੂੰ ਆਪਾਂ ਵਿੱਦਿਆ ਗਿਆਨ ਜਾਂ ਜਿਹਨੂੰ ਪਹਿਲੇ ਉਸ ਜ਼ਮਾਨੇ ਦੇ ਵਿੱਚ ਪੌਰਾਣਿਕ ਕਾਲ ਦੇ ਵਿੱਚ ਜਿਹਨੂੰ ਸਾਰਸਵਤੀ ਇੱਕ ਦੇਵੀ ਦਾ ਰੂਪ ਜੋ ਦਿੱਤਾ ਗਿਆ, ਅਸਲ ਦੇ ਵਿੱਚ ਇਹ ਸਾਨੂੰ ਸਮਝਣਾ ਅਤ ਜ਼ਰੂਰੀ ਹੈ ਕਿ ਹਿੰਦੂ ਮਤ ਵਿੱਚ ਸਨਾਤਨੀ ਮਤ ਦੇ ਵਿੱਚ ਜਿਹੜੇ ਵੀ ਚੰਗੇ ਗੁਣ ਜਿਹੜੇ ਹੁੰਦੇ ਸੀ ਨਾ ਸਾਧ ਸੰਗਤ ਜੀ, ਉਹਨੂੰ ਇੱਕ ਦੇਵੀ ਜਾਂ ਦੇਵਤੇ ਦਾ ਰੂਪ ਜਿਹੜਾ ਹੈ ਉਹ ਦਿੱਤਾ ਜਾਂਦਾ ਸੀ। ਫਿਰ ਇਹ ਦੇ ਕਰਕੇ ਉਹਨਾਂ ਦੇ ਲਈ ਧੰਨਤਾ ਪ੍ਰਗਟ ਕਰਨਾ, ਉਹਨਾਂ ਦੀ ਪੂਜਾ ਕਰਨੀ ਹੈ। ਜਿਸ ਤਰ੍ਹਾਂ ਕਿ ਪੈਸਾ ਜਿਹੜਾ ਹੈ, ਪੈਸਾ ਵੀ ਜਿਹੜਾ ਪਿਆਰਿਓ ਮਹਾਰਾਜ ਨੇ ਕਿਹਾ ਨਾ ਇਨ ਬਿਨ ਸਰੈ ਨਾ ਏਕ ਛਿੰਨਾ ਪੂਰਨ ਹੋਤ ਨਾ ਕਾਜ, ਪੈਸਿਆਂ ਤੋਂ ਬਗੈਰ ਕੋਈ ਕੰਮ ਨਹੀਂ ਹੋਣਾ। ਅਤੇ ਪੈਸਿਆਂ ਦੇ ਲਈ ਪਿਆਰਿਓ ਫਿਰ ਇੱਕ ਦੇਵੀ ਦਾ ਰੂਪ ਦੇ ਦਿੱਤਾ ਜਿਹਨੂੰ ਲਕਸ਼ਮੀ ਬੋਲਦੇ ਹਨ, ਆਦਿ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ, ਉਹਨੂੰ ਮਾਇਆ ਜਾਂ ਉਹਨੂੰ ਲਕਸ਼ਮੀ ਦੇਵੀ ਦਾ ਇੱਕ ਰੂਪ ਦਿੱਤਾ ਗਿਆ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਜੋ ਗਿਆਨ ਹੈ, ਜੋ ਵਿੱਦਿਆ ਜੋ ਹੈ, ਇਹਨੂੰ ਮਹਾਂਪੁਰਖਾਂ ਨੇ ਵਿਦਵਾਨ ਨੇ ਸਰਸਵਤੀ ਦਾ ਰੂਪ ਦਿੱਤਾ। ਹੁਣ ਇਹ ਸਾਰੀ ਕਥਾ ਜਿਹੜੀ ਨਾ ਪਿਆਰਿਓ ਇਹ ਗਿਆਨ ਦੇ ਉੱਤੇ ਡਿਪੈਂਡ ਹੈ, ਇਹ ਕਵਿਤਾ ਦੇ ਉੱਤੇ ਡਿਪੈਂਡ ਹੈ। ਹੁਣ ਕਵਿਤਾ ਜਦੋਂ ਆਪਾਂ ਕਰਦੇ ਨਾ ਪਿਆਰਿਓ ਉਹਦੇ ਲਈ ਬਹੁਤ ਜ਼ਿਆਦਾ ਗਿਆਨ ਚਾਹੀਦਾ, ਬਹੁਤ ਜ਼ਿਆਦਾ ਵਿਦਵਤਾ ਚਾਹੀਦੀ ਹੈ। ਸੱਚ ਜਾਣੋ ਪਿਆਰਿਓ, ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਵੀ ਇੱਕ ਯਤਨ ਕਰਕੇ ਦੇਖੋ, ਜਦੋਂ ਖਾਲੀ ਹੋਵੋਗੇ ਕੋਈ ਦੋ ਚਾਰ ਪੰਕਤੀਆਂ ਨੂੰ ਇੱਕ ਕਵਿਤਾ ਬਣਾਉਣ ਦਾ ਤੁਸੀਂ ਯਤਨ ਕਰੋ। ਬੈਠ ਕਰਕੇ ਇਕਾਂਤ ਦੇ ਵਿੱਚ ਕੋਈ ਤੁਕਬੰਦੀ ਕਰੋ, ਕੋਈ ਕਵਿਤਾ ਬਣਾਉਣ ਦਾ ਤੁਸੀਂ ਯਤਨ ਕਰਨਾ ਕਰੋ। ਸੱਚ ਜਾਣੋ ਪਿਆਰਿਓ, ਕਈ ਘੰਟੇ ਲੱਗ ਜਾਣਗੇ, ਕਈ ਦਿਨ ਲੱਗ ਜਾਣਗੇ। ਸਾਡੇ ਵਰਗਾ ਬੰਦਾ ਜਿਹੜਾ ਨਾ ਦੋ ਪੰਕਤੀਆਂ ਨੂੰ ਨਹੀਂ ਬਣਾ ਸਕਦਾ। ਦੋ ਪੰਕਤੀਆਂ ਬਣਾਉਣਾ ਪਿਆਰਿਓ ਬਹੁਤ ਜ਼ਿਆਦਾ ਔਖਾ ਹੈ। ਲੇਕਿਨ ਯਾਦ ਰੱਖੋ, ਕਵੀ ਰਾਜ ਜੀ ਨੇ ਇਸ ਗ੍ਰੰਥ ਦੇ ਵਿੱਚ 51,700 ਦੇ ਕਰੀਬ ਛੰਦਾਬੰਦੀ ਜਿਹੜੀ ਹੈ ਉਹਦੀ ਰਚਨਾ ਕਰ ਦਿੱਤੀ। ਇੰਨੇ ਜ਼ਿਆਦਾ ਛੰਦ ਜਿਹੜੇ ਹਨ ਛੰਦਾਬੰਦੀ, ਇਹ ਤਾਂ ਸਿਰਫ ਛੰਦਾਬੰਦੀ ਦੀ ਮੈਂ ਗਿਣਤੀ ਕਰ ਰਿਹਾ। ਇੱਕ ਛੰਦ ਦੇ ਵਿੱਚ ਕਈ ਵਾਰੀ 25-25 ਪੌੜੀਆਂ, 50-50 ਪੌੜੀਆਂ ਆ ਜਾਂਦੀਆਂ, ਉਹਦਾ ਕੀ ਹਿਸਾਬ ਲਾਓਗੇ। ਦੋ ਪੰਕਤੀਆਂ ਆਪਾਂ ਜੋੜ ਨਹੀਂ ਸਕਦੇ ਹਾਂ ਪਿਆਰਿਓ, ਲੇਕਿਨ ਕਵੀ ਰਾਜ ਜੀ ਦੀ ਇਹ ਵਿਦਵਤਾ ਹੈ, ਇਹ ਅਕਾਲ ਪੁਰਖ ਪਰਮਾਤਮਾ ਵੱਲੋਂ ਇਹ ਦਾਤਾਂ ਪ੍ਰਾਪਤ ਹੁੰਦੀਆਂ। ਅਤੇ ਆਮ ਬੰਦੇ ਪਿਆਰਿਓ, ਚਾਹ ਕਰਕੇ ਵੀ ਆਪਾਂ ਇਹ ਕਵੀ ਸ਼੍ਰੀ ਆਦਿਕ ਕਰਨਾ, ਤੁਕਬੰਦੀ ਕਰਨਾ ਬੜਾ ਔਖਾ ਹੈ। ਲੇਕਿਨ ਵਾਰੇ ਜਾਈਏ ਕਵੀ ਰਾਜ ਜੀ ਤੋਂ, ਜਿਨ੍ਹਾਂ ਨੇ ਦੇਖੋ ਇੰਨਾ ਵੱਡਾ ਗ੍ਰੰਥ ਜਿਹੜਾ ਕਵਿਤਾ ਦੇ ਵਿੱਚ ਦਰਜ ਕਰਨਾ ਕੀਤਾ। ਸੋ ਉਹ ਉਹਨਾਂ ਨੇ ਵਿੱਦਿਆ ਜਿਹੜੀ ਹੈ, ਇਹ ਗੱਲ ਜਿਹੜੀ ਹੈ ਵਿੱਦਿਆ ਗਿਆਨ ਜਿਨ੍ਹਾਂ ਦੇ ਕੋਲ ਹੋਵੇ, ਵਿੱਦਿਆ ਫੁਰਦੀ ਹੋਵੇ, ਤਾਂ ਹੀ ਤੁਸੀਂ ਕਵਿਤਾ ਕਰੋਗੇ। ਜੇ ਤੁਹਾਡੇ ਕੋਲ ਵਿੱਦਿਆ ਨਾ ਹੋਵੇ, ਗਿਆਨ ਨਾ ਹੋਵੇ, ਸੱਚ ਜਾਣੋ ਪਿਆਰਿਓ, ਤੇ ਤੁਸਾਂ ਨੇ ਇੱਕ ਪੰਕਤੀ ਨੂੰ ਵੀ ਨਹੀਂ ਬਣਾਉਣਾ। ਇੱਕ ਪੰਕਤੀ ਵੀ ਬਣਾਉਣੀ, ਉਹਦੇ ਲਈ ਵਿਦਵਤਾ ਚਾਹੀਦੀ ਹੈ, ਗਿਆਨ ਚਾਹੀਦਾ ਹੈ। ਸੋ ਇਸ ਕਰਕੇ ਕਵੀ ਰਾਜ ਜੀ ਗਿਆਨ ਦਾ ਮੰਗਲਾਚਾਰ ਕਰ ਰਹੇ ਹਨ ਕਿ ਇਹ ਗਿਆਨ ਦੀ ਦੇਵੀ, ਇਹ ਇਹ ਵਿਦਵਾਨ ਵਿਦਵਤਾ ਦੀ ਦੇਵੀ ਜੋ ਹੈ, ਤੇ ਇਹ ਗਿਆਨ ਤੇਰੇ ਕਰਕੇ, ਤੇਰੀ ਸਹਾਇਤਾ ਹੋਈ, ਤੇਰੀ ਕਿਰਪਾ ਹੋਈ, ਗਿਆਨ ਹੋਣ ਕਰਕੇ ਤੇ ਕਿਹਾ ਜਾਂਦਾ ਕਿ ਇਹ ਗਿਆਨ ਦਾ ਰੂਪ ਜਿਹੜਾ ਬੜਾ ਚਿੱਟਾ ਹੈ, ਬੜਾ ਨਿਰਮਲ ਹੈ। ਤੇ ਪਾਰਦਾ ਦਾ ਮਤਲਬ ਕਿ ਇਹ ਗ੍ਰੰਥ ਜਿਹੜਾ ਨਾ ਜੋ ਮੈਨੇ ਰਚਨਾ ਕੀਤਾ, ਇਹਦਾ ਪਾਰਾ ਵਾਰ ਕਰਦੇ, ਭਾਵ ਕਿ ਤੇਰੀ ਕਿਰਪਾ ਦੇ ਨਾਲ ਹੁਣ ਇਹਦਾ ਪਾਰਾ ਵਾਰ, ਇਹਦੀ ਮੈਂ ਸੰਪੂਰਨਤਾ ਕਰ ਰਿਹਾ। ਇਹ ਸਭ ਗਿਆਨ, ਇਹ ਸਭ ਜੋ ਵੀ ਮੈਂ ਲਿਖ ਰਿਹਾ, ਗਿਆਨ ਦੀ ਕਿਰਪਾ ਕਹਿ ਲਿਓ, ਸਰਸਵਤੀ ਬੋਲੋ ਤੇ ਨਾਲ ਵਿਦਵਤਾ ਬੋਲੋ, ਇਹ ਤੇਰੀ ਕਿਰਪਾ ਦੇ ਨਾਲ ਇਹ ਗ੍ਰੰਥ ਜਿਹੜਾ ਸੰਪੂਰਨ ਹੋਣ ਦੇ ਲਈ ਜਾ ਰਿਹਾ। ਉਹ ਤੋਂ ਬਾਅਦ ਕਵੀ ਰਾਜੀ ਬਚਨ ਕਰਦੇ ਹਨ, ਕਰਨੀ ਸੌਖਾ ਕਿ ਜਿਨ੍ਹਾਂ ਦੇ ਕੋਲ ਵਿਦਵਤਾ ਆ ਜਾਂਦੀ ਹੈ, ਗਿਆਨ ਆ ਜਾਂਦਾ ਪਿਆਰਿਓ, ਯਾਦ ਰੱਖੋ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਸੰਸਾਰ ਦੇ ਵਿੱਚ ਵੇਖਦੇ ਹਾਂ ਪਿਆਰਿਓ, ਇੱਕ ਬੰਦਾ ਜਿਹੜਾ ਹੈ, ਇੱਕ ਵਿਅਕਤੀ ਜਿਹੜੇ ਜਿਹਦਾ ਜਨਮ ਜਿਹੜਾ ਹੈ ਚੰਗੇ ਪਰਿਵਾਰ ਦੇ ਵਿੱਚ ਹੋਇਆ, ਸੰਪੰਨ ਪਰਿਵਾਰ ਦੇ ਵਿੱਚ ਹੋਇਆ, ਜਿਹੜੇ ਪਰਿਵਾਰ ਦੇ ਜੀਵ ਬਹੁਤ ਜ਼ਿਆਦਾ ਮਾਇਆਧਾਰੀ ਅਰਬਾਂ ਖਰਬਾਂ ਪਤੀ ਹਨ। ਸਿੱਧੀ ਜੀ ਗੱਲ ਹੈ ਕਿ ਉਹਨਾਂ ਦੇ ਬਾਪ ਦਾਦਿਆਂ ਤੋਂ ਬਾਅਦ ਉਹ ਕਾਰੋਬਾਰ ਉਹਦੇ ਹੱਥ ਵਿੱਚ ਆਵੇਗਾ, ਅੱਜ ਨਹੀਂ ਤਾਂ ਕੱਲ੍ਹ ਉਹ ਪ੍ਰੋਪਰਟੀ ਦਾ ਮਾਲਕ ਬਣ ਜਾਵੇਗਾ, ਪੈਸਿਆਂ ਦਾ ਮਾਲਕ ਬਣੇਗਾ,
ਉਹਦੇ ਕੋਲ ਐਸ਼ ਵਰਜਤਾ ਆਵੇਗੀ। ਇਹ ਤਾਂ ਉਹਨੂੰ ਬਾਪ ਦਾਦਿਆਂ ਤੋਂ ਪ੍ਰਾਪਤ ਹੋਇਆ, ਲੇਕਿਨ ਪਿਆਰਿਓ ਜਿਨ੍ਹਾਂ ਦੇ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ, ਜਿਨ੍ਹਾਂ ਦਾ ਜਨਮ ਜਿਹੜਾ ਹੈ ਇਸ ਤਰ੍ਹਾਂ ਸੰਪੰਨ ਪਰਿਵਾਰ ਦੇ ਵਿੱਚ ਨਹੀਂ ਹੋਇਆ,

0: ਬੇਟਾ ਤੂੰ ਪੜ੍ਹਾਈ ਲਿਖਾਈ ਕਰਨਾ ਕਰ, ਤੂੰ ਵਧੀਆ ਵਿਦਵਾਨ ਬਣ ਜਾ, ਭਾਵੇਂ ਪਿਆਰਿਓ ਆਧੁਨਿਕਤਾ ਦੀ ਪੜ੍ਹਾਈ ਹੋਵੇ, ਭਾਵੇਂ ਪਿਆਰਿਓ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਹੋਵੇ, ਜੋ ਵੀ ਵਿਦਵਤਾ ਜੋ ਵੀ ਗਿਆਨ ਜਿਹੜਾ ਹੈ ਆਪਾਂ ਇਹੀ ਕਹਿੰਦੇ ਹਾਂ ਗਿਆਨ ਨੂੰ ਤੂੰ ਇਹਦਾ ਗਿਆਨ ਦਾ ਅਰਜਨ ਕਰਨਾ ਕਰ, ਗਿਆਨ ਦੀ ਪ੍ਰਾਪਤੀ ਕਰਨਾ ਕਰ। ਫਿਰ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਪਿਆਰਿਓ ਸੁੱਖ ਆਉਂਦਾ ਹੈ, ਦੁੱਖ ਦਲਿੱਦਰਤਾ ਜਿਹੜੀ ਹੈ ਇਹ ਖਤਮ ਹੋ ਜਾਂਦੀ। ਆਪਾਂ ਵੇਖਦੇ ਨਾ ਪਿਆਰਿਓ, ਕਈ ਵਾਰੀ ਆਪ ਜੀ ਦੇਖੋ ਕਿ ਕੁਛ ਵਿਅਕਤੀ ਜਿਹੜੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਕੁਛ ਵੀ ਨਹੀਂ ਸੀ, ਆਪਾਂ ਖੁਦ ਕਹਿੰਦੇ ਹਾਂ ਕਿ ਅਸੀਂ ਖੁਦ ਵੇਖਿਆ ਕਿ ਉਹ ਬੰਦੇ ਕੋਲ ਤਾਂ ਖਾਣ ਪੀਣ ਦੇ ਯੋਗੇ ਪੈਸੇ ਨਹੀਂ ਸਨ, ਬਸਤਰ ਤਨ ਨੂੰ ਢੱਕਣ ਦੇ ਲਈ ਯੋਗ ਬਸਤਰ ਨਹੀਂ ਸੀ, ਲੇਕਿਨ ਉਸ ਵਿਅਕਤੀ ਨੇ ਮਿਹਨਤ ਕਰਨਾ ਕੀਤਾ, ਉਹਨੇ ਪੜ੍ਹਾਈ ਲਿਖਾਈ ਕਰਨੀ ਕੀਤੀ, ਉਹ ਵੱਡਾ ਵਿਦਵਾਨ ਬਣ ਗਿਆ, ਸਿਆਣਾ ਬਣ ਗਿਆ। ਅੱਜ ਦੇਖੋ ਉਹਦੇ ਕੋਲ ਸੁੱਖ ਸੰਪੱਤੀ ਹੈ ਤੇ ਉਹਦੇ ਕੋਲ ਦੁੱਖਾਂ ਦਾ ਨਾਸ਼ ਹੋ ਗਿਆ। ਅੱਜ ਉਹ ਵਿਅਕਤੀ ਜਿਹੜਾ ਉਹਨੂੰ ਪੈਸਾ ਵੀ ਪ੍ਰਾਪਤ ਹੋ ਗਿਆ, ਸੰਸਾਰ ਦੇ ਵਿੱਚ ਮਰਾਦਬੇ ਰੁਤਬੇ ਵੀ ਪ੍ਰਾਪਤ ਹੋ ਰਹੇ, ਇਹ ਸਭ ਵਿਦਵਤਾ ਦੇ ਨਾਲ ਗਿਆਨ ਦੇ ਨਾਲ ਹੁੰਦਾ ਹੈ। ਸੋ ਕਵੀ ਰਾਜੀ ਕਹਿੰਦੇ ਕਿ ਭਾਈ ਇਸ ਤਰ੍ਹਾਂ ਇਹ ਗਿਆਨ ਇਹ ਵਿਦਵਤਾ ਇਹ ਜੋ ਹੈ ਜਿਹਨਾਂ ਨੂੰ ਇਹਦੀ ਪ੍ਰਾਪਤੀ ਹੋ ਜਾਂਦੀ ਉਹਨਾਂ ਨੂੰ ਸੁੱਖ ਮਿਲ ਜਾਂਦਾ, ਦੁੱਖ ਦਲਿੱਦਰਤਾ ਉਹਨਾਂ ਦੀ ਖਤਮ ਹੋ ਜਾਂਦੀ ਹੈ। ਕਿਹਾ ਜਾਂਦਾ ਕਿ ਇਹ ਇਹਦੀ ਸੋਭਾ ਕਰਦੇ ਹਨ ਜਿਸ ਤਰ੍ਹਾਂ ਹਿਰਨ, ਹਿਰਨ ਦਾ ਬੱਚਾ ਜਿਹੜਾ ਨਾ ਉਹਦੀਆਂ ਅੱਖਾਂ ਬਹੁਤ ਵਧੀਆ ਹੁੰਦੀਆਂ, ਤੇ ਕਵੀ ਰਾਜੀ ਦ੍ਰਿਸ਼ਟਾਂਤ ਦਿੰਦੇ ਇਸ ਤਰ੍ਹਾਂ ਹੀ ਸਾਰਸਵਤੀ ਇਹ ਜੋ ਵਿਦਿਆ ਜੋ ਹੈ ਇਹਦੀਆਂ ਬਹੁਤ ਵਧੀਆ ਸੋਹਣੀਆਂ ਅੱਖਾਂ ਹਨ।
1: ਬਰਨੀ ਬਕਰ ਮਹਾ ਸ਼ਬਦ,
0: ਇਹਦੀ ਬਰਨੀ ਜਿਹੜੀ ਹੈ ਇਹਦੇ ਭਰਵੱਟੇ ਜਿਹੜੇ ਬੜੇ ਟੇਢੇ ਜੇ ਹਨ, ਭਰਵੱਟੇ ਜੋ ਹੁੰਦੇ ਨਾ ਪਿਆਰਿਓ ਅੱਖਾਂ ਦੇ ਉੱਤੇ, ਇਹ ਚਿਹਰੇ ਦਾ ਜਦੋਂ ਸ਼ੋਭਾ ਦੀ ਗੱਲ ਆਉਂਦੀ ਹੈ ਭਰਵੱਟਿਆਂ ਦੇ ਉੱਤੇ ਸ਼ੋਭਾ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ, ਜਿਨ੍ਹਾਂ ਦੇ ਭਰਵੱਟੇ ਐਨ ਕਮਾਨ ਦੇ ਵਾਂਗੂ ਤਾਂ ਉੱਠੇ ਹੋਏ ਹੁੰਦੇ ਹਨ ਤੇ ਵਿਚਕਾਰੋਂ ਟੇਢੇ ਜੇ ਹੁੰਦੇ, ਤੇ ਫਿਰ ਕਿਹਾ ਜਾਂਦਾ ਕਿ ਭਾਈ ਇਹਦੇ ਨੈਣ ਨਕਸ਼ ਬਹੁਤ ਵਧੀਆ ਹਨ, ਉਹਦੀ ਸ਼ੋਭਾ ਬਣਦੀ ਹੈ ਇਸ ਤਰ੍ਹਾਂ ਹੀ, ਤੇ ਇਹ ਦ੍ਰਿਸ਼ਟਾਂਤ ਦਿੰਦੇ ਕਿ ਤੇਰੇ ਨੈਣ ਨਕਸ਼ ਬਹੁਤ ਵਧੀਆ ਹਨ।
1: ਬੁੱਧ ਕੀ ਵੈ ਤਨ ਤਰਨੀ,
0: ਧਰਨੀ ਬੁੱਧ ਕੀ ਭਾਵ ਕਿ ਬੁੱਧ ਜੋ ਆਪਾਂ ਦਿਮਾਗ ਬੋਲਦੇ ਹਾਂ, ਦਿਮਾਗ ਨੂੰ ਧਾਰਨ ਕਰਨ ਵਾਲੀ ਜਾਂ ਦਿਮਾਗ ਜਿਹਨੂੰ ਧਾਰਨ ਕਰਦਾ ਉਹੀ ਗਿਆਨ ਹੈ। ਪਿਆਰਿਓ ਯਾਦ ਰੱਖਣਾ ਕਰੋ ਕਿ ਗਿਆਨ ਕਰਕੇ ਮਨੁੱਖ ਜਿਹੜਾ ਹੈ ਇਹ ਸਾਰੇ ਯੋਨੀਆਂ ਦੇ ਵਿੱਚ ਸ੍ਰੇਸ਼ਟ ਹੈ। ਮਹਾਰਾਜ ਨੇ ਵੀ ਕਿਹਾ ਨਾ ਚੌਰਾਸਤੀ ਪ੍ਰਭ ਜੋਨ ਉਪਾਈ, ਮਾਨਖ ਕੌ ਤੁਧ ਦੀ ਵਡਿਆਈ, ਭਾਵ ਕਿ 84 ਲੱਖ ਯੂਨੀਆਂ ਹਨ, ਲੇਕਿਨ ਪਿਆਰਿਓ ਇਹਨਾਂ ਯੂਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਤਰੱਕੀ ਜਿਹੜੀ ਹੈ ਉਹ ਇਨਸਾਨ ਨੇ ਕਰਨਾ ਕੀਤਾ, ਮਨੁੱਖ ਨੇ ਕਰਨਾ ਕੀਤਾ। ਦੇਖੋ ਆਪ ਅੱਜ ਤੋਂ ਸਦੀਆਂ ਪਹਿਲਾਂ, 5000 ਸਾਲ ਪਹਿਲਾਂ ਸੱਪ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਸੀ, ਸ਼ੇਰ ਜਿਹੜਾ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ, ਹਾਥੀ ਵੀ ਦੇਖੋ ਉਸ ਤਰ੍ਹਾਂ ਦਾ ਉਸ ਤਰ੍ਹਾਂ, ਕੋਈ ਵੀ ਜਾਨਵਰ ਦੇਖੋ ਅੱਜ ਤੋਂ ਸਦੀਆਂ ਪਹਿਲਾਂ ਵੀ ਪਿਆਰਿਓ, ਯੁੱਗਾਂ ਪਹਿਲਾਂ ਵੀ ਉਹ ਉਸ ਤਰ੍ਹਾਂ ਹੀ ਹੈ, ਅੱਜ ਵੀ ਉਸ ਤਰ੍ਹਾਂ ਹੀ ਹੈ, ਲੇਕਿਨ ਮਨੁੱਖ ਨੇ ਕਿੰਨੀ ਤਰੱਕੀ ਕਰਨੀ ਕੀਤੀ, ਇਹ ਸਭ ਦਿਮਾਗ ਦੇ ਨਾਲ, ਇਹ ਗਿਆਨ ਦੇ ਨਾਲ ਹੈ, ਤੇ ਇਹ ਗਿਆਨ ਕਰਕੇ ਹੀ ਦੇਖੋ ਬੰਦਾ ਜਿਹੜਾ ਹੈ ਇਹ ਤਰੱਕੀਆਂ ਕਰਦਾ, ਤੇ ਬੁੱਧੀ ਵੀ ਜਿਹੜੀ ਹੈ, ਬੁੱਧੀ ਬੰਦੇ ਕੋਲ ਹੁੰਦੀ ਹੈ। ਕਈ ਵਾਰੀ ਪਿਆਰਿਓ ਜਿਨ੍ਹਾਂ ਨੂੰ ਆਪਾਂ ਮੰਦ ਬੁੱਧ ਬੋਲਦੇ ਹਾਂ, ਜਿਨ੍ਹਾਂ ਦਾ ਦਿਮਾਗ ਜ਼ਿਆਦਾ ਕੰਮ ਨਹੀਂ ਕਰਦਾ, ਬੁੱਧੀ ਤਾਂ ਉਹਨਾਂ ਦੇ ਕੋਲ ਵੀ ਹੈ, ਬੁੱਧੀ ਹੈ ਲੇਕਿਨ ਉਹਦੇ ਅੰਦਰ ਗਿਆਨ ਨਹੀਂ ਹੈ, ਲੇਕਿਨ ਉਹਨਾਂ ਦੇ ਬੁੱਧੀ ਦੇ ਵਿੱਚ ਗਿਆਨ ਆ ਜਾਵੇ ਤੇ ਉਹ ਵੀ ਅੱਗੇ ਵੱਧ ਜਾਂਦੇ ਹਨ, ਤੇ ਨਾਲ ਨਾਲ ਬਹਿ ਤਨ ਧਰਨੀ ਕਿ ਸਦਾ ਇਹ ਵਿਦਿਆ ਜੋ ਹੈ ਇਹ ਜੋ ਗਿਆਨ ਜਿਹੜਾ ਨਵ ਵਰ ਨੋ ਹੈ, ਜਵਾਨ ਹੈ, ਨਾ ਬਾਲ ਅਵਸਥਾ ਦੇ ਵਿੱਚ ਨਾ ਇਹ ਬਜ਼ੁਰਗ ਅਵਸਥਾ।

ਸੰਸਾਰ ਦੇ ਵਿੱਚ ਪਿਆਰਿਓ ਜਿੰਨੇ ਵੀ ਵਿਘਨ ਪੈਂਦੇ ਸਭ ਤੋਂ ਜ਼ਿਆਦਾ ਵਿਘਨ ਜਿਹੜੇ ਇਹ ਮਾਇਆ ਕਰਕੇ ਪੈਂਦੇ ਹਨ। ਲੇਕਿਨ ਜਿਨ੍ਹਾਂ ਦੇ ਕੋਲ ਵਿਦਵਤਾ ਹੁੰਦੀ ਹੈ, ਗਿਆਨ ਹੁੰਦਾ, ਸੱਚ ਜਾਣੋ ਪਿਆਰਿਓ, ਕੋਈ ਵਿਘਨ ਜਿਹੜਾ ਹੈ ਉਸ ਵਿਦਵਾਨ ਨੂੰ ਉਸ ਗਿਆਨ

0: ਤੇ ਸਰ ਦਾ ਮਤਲਬ ਕਿ ਸਰੋਵਰ ਜਿਹੜਾ ਹੈ ਨਾ ਪਿਆਰਿਓ, ਕਿ ਕਵਲ ਜਿਸ ਤਰ੍ਹਾਂ ਸਰੋਵਰ ਦੇ ਵਿੱਚ ਕਮਲ ਦਾ ਫੁੱਲ ਹੈ, ਕਮਲ ਦਾ ਫੁੱਲ ਪਿਆਰਿਓ ਜਿਹਦੀ ਸ਼ੋਭਾ ਸੱਚ ਜਾਣੋ ਪਿਆਰਿਓ, ਭਾਰਤੀ ਸਾਹਿਤ ਆਪ ਜੀ ਪੜ੍ਹਨਾ ਕਰੋ, ਗੁਰਬਾਣੀ ਨੂੰ ਵੀ ਜਦੋਂ ਪੜ੍ਹਦੇ ਆ, ਜੋ ਮਰਜ਼ੀ ਗ੍ਰੰਥ ਲੈ ਲਿਓ ਪਿਆਰਿਓ, ਵਾਚ ਲਿਓ, ਜਿੰਨੀ ਵਡਿਆਈ ਕਮਲ ਦੇ ਫੁੱਲ ਨੂੰ ਪ੍ਰਾਪਤ ਹੋਈ ਹੈ ਉਨੀ ਵਡਿਆਈ ਸੱਚ ਜਾਣੋ ਕਿਸੇ ਫੁੱਲ ਨੂੰ ਪ੍ਰਾਪਤ ਨਹੀਂ ਹੋਈ ਹੈ। ਕਮਲ ਦਾ ਫੁੱਲ ਤੇ ਆਪਾਂ ਚਰਨ ਕਮਲ ਬੋਲਦੇ ਹਾਂ, ਕਹਿੰਦੇ ਕਿ ਨਹੀਂ ਚਰਨ ਕਮਲ ਤੇਰੇ ਧੋਏ ਤੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ। ਹਸਤ ਕਮਲ ਮਾਥੇ ਪਰ ਤਰੀਆਂ ਹੱਥਾਂ ਦੀ ਸ਼ੋਭਾ ਆਉਂਦੀ। ਉਸ ਵੇਲੇ ਵੀ ਮਹਾਰਾਜ ਨੇ ਕਿਹਾ ਕਿ ਮਹਾਰਾਜ ਆਪ ਜੀ ਨੇ ਆਪਣੇ ਹਸਤ ਕਮਲ ਜਿਹਦੇ ਸਿਰ ਦੇ ਉੱਤੇ ਰੱਖ ਦਿੱਤਾ ਉਹ ਤਰ ਜਾਂਦਾ, ਤੇ ਨੈਣ ਕਮਲ ਜਿਹੜੇ ਹਨ ਤੇ ਨੈਣ ਅੱਖਾਂ ਦੇ ਲਈ ਵੀ ਪਿਆਰੇ ਕਮਲ ਫੁੱਲ ਦਾ ਦ੍ਰਿਸ਼ਟਾਂਤ ਦਿਆ ਜਾਂਦਾ, ਤੇ ਚਿਹਰੇ ਦੀ ਆਭਾ ਜਿਹੜੀ ਹੁੰਦੀ ਹੈ, ਖਿਲਾਹਟ ਜਿਹੜੀ ਹੁੰਦੀ ਹੈ, ਤੇ ਬਾਕੀ ਫੁੱਲ ਜਿਹੜੇ ਨਾ ਪਿਆਰਿਓ ਇੱਕੋ ਰੰਗ ਦੇ ਹੁੰਦੇ ਹਨ, ਲੇਕਿਨ ਕਮਲ ਦਾ ਫੁੱਲ ਦੇਖੋ ਪਿਆਰਿਓ ਉਹਦੇ ਅੰਦਰ ਨਾ ਇੱਕ ਡਾਰਕ ਰੰਗ ਨਹੀਂ ਹੁੰਦਾ, ਹਲਕੀ ਜੀ ਲਾਲੀ ਜੀ ਹੁੰਦੀ ਹੈ, ਇਹਦੇ ਨਾਲ ਸ਼ੋਭਾ ਬੜੀ ਬਣਦੀ। ਇਸ ਤਰ੍ਹਾਂ ਹੀ ਦੇਖੋ ਚਿਹਰੇ ਦੇ ਵੀ ਸ਼ੋਭਾ ਕਰਨੀ ਹੈ, ਆਪਾਂ ਮੁਖਾਨਨ ਬੋਲਦੇ ਹਾਂ, ਆਪਾਂ ਮੁਖਾਨਨ ਬੋਲਦੇ ਕਿ ਨਹੀਂ ਬੋਲਦੇ, ਆਪਾਂ ਉਹਨਾਂ ਨੂੰ ਰਸਨਾਨਨ ਬੋਲਦੇ, ਰਸਨਾ ਨੂੰ ਵੀ ਇਹ ਆਨਣ ਦਾ ਮਤਲਬ ਇਹਦਾ ਜ਼ਿਕਰ ਕੀਤਾ, ਭਾਵ ਕਿ ਦ੍ਰਿਸ਼ਟਾਂਤ ਦਿੰਦੇ। ਸੋ ਇਸ ਤਰ੍ਹਾਂ ਹੀ ਕਹਿੰਦੇ ਕਿ ਉਸ ਵਿਦਿਆ ਦੀਆਂ ਅੱਖਾਂ ਜਿਹੜੀਆਂ ਬਹੁਤ ਜ਼ਿਆਦਾ ਰਮਣੀਕ ਸ਼ੋਭਨੀਕ ਹੈ, ਤੇ ਦਰਨੀ ਦੋਖਨ ਕਿ ਭਾਵ ਕਿ ਦੋਖ ਜਿੰਨੇ ਵੀ ਪਿਆਰੇ ਉਹ ਦੋਖ ਜਿਹੜੇ ਹਨ ਉਹਨੂੰ ਨਾਸ਼ ਕਰਨ ਵਾਲੀ ਹੈ, ਤੇ ਨਾਲ ਆਦਰ ਮਾਨ ਦੇਣ ਵਾਲੀ ਹੈ। ਜਿਹਨਾਂ ਦੇ ਕੋਲ ਵਿਦਵਤਾ ਹੁੰਦੀ ਨਾ ਪਿਆਰਿਓ, ਦੇਖੋ ਉਹਨਾਂ ਦਾ ਬਹੁਤ ਜ਼ਿਆਦਾ ਮਾਨ, ਬਹੁਤ ਜ਼ਿਆਦਾ ਸਨਮਾਨ ਸੰਸਾਰ ਦੇ ਵਿੱਚ ਹੁੰਦਾ। ਸਿਆਣੇ ਕਹਿੰਦੇ ਇੱਕ ਸਰਪੰਚ ਆਦਿਕ ਹੋਵੇ ਉਹਦੇ ਇਲਾਕੇ ਦੇ ਵਿੱਚ ਪਿਆਰਿਓ ਉਹਦੀ ਮਾਨਤਾ ਹੁੰਦੀ, ਵਡਿਆਈ ਹੁੰਦੀ ਹੈ। ਇੱਕ ਜਿਹੜਾ ਹੈ ਇਲਾਕੇ ਦਾ ਜਿਸ ਤਰ੍ਹਾਂ ਸੀਐਮ ਆਦਿਕ ਹੁੰਦਾ, ਉਹ ਜਦੋਂ ਆਪਣੇ ਪ੍ਰਦੇਸ਼ ਵਿੱਚ ਰਹਿੰਦਾ ਉਹਦੀ ਵਡਿਆਈ, ਇੱਕ ਦੇਸ਼ ਦਾ ਰਾਜਾ ਉਹਦੇ ਦੇਸ਼ ਦੇ ਵਿੱਚ ਉਹਦੀ ਵਡਿਆਈ ਹੁੰਦੀ ਹੈ। ਲੇਕਿਨ ਪਿਆਰਿਓ ਕਿਹਾ ਜਾਂਦਾ ਪੂਜਤ ਗੁਣੀ ਸਮਗਰ, ਕਿ ਕੋਈ ਗੁਣਵਾਨ ਕੋਈ ਵਿਦਵਾਨ ਬੰਦਾ ਜਿਹੜਾ ਭਾਵੇਂ ਜਿਸ ਮਰਜ਼ੀ ਦੇਸ਼ ਦੇ ਵਿੱਚ ਜਾਵੇ, ਜਿੱਥੇ ਮਰਜ਼ੀ ਚੱਲ ਜਾਵੇ, ਉਹਦਾ ਮਾਨ ਸਨਮਾਨ ਉਹਦਾ ਆਦਰ ਹੁੰਦਾ ਹੈ। ਤੇ ਗੁਣੀ ਜਨ ਜਿਹੜੇ ਹਨ ਉਹ ਇਹਦਾ ਬੜਾ ਵਿਦਵਤਾ ਦਾ ਉਹ ਜਸ ਕਰਦੇ, ਗਿਆਨ ਦਾ ਉਹ ਜਸ ਕਰਦੇ ਹਨ, ਤੇ ਇਹ ਜੋ ਗਿਆਨ ਜੋ ਹੈ ਇਹ ਕਰਨਾ ਨੂੰ ਧਾਰਨ ਕਰਕੇ ਰੱਖਦੀ ਹੈ। ਤੇ ਇੱਕ ਫੁੱਲ ਜਿਹੜਾ ਪਿਆਰਿਓ ਮਰਤਬਾਨ ਦਾ ਫੁੱਲ ਜਿਹਨੂੰ ਬੋਲਦੇ ਹਨ, ਚੰਬੇ ਦਾ ਜਿਹੜਾ ਇਹਨੂੰ ਚੰਬੇ ਦਾ ਫੁੱਲ ਵੀ ਕਿਹਾ ਜਾਂਦਾ, ਤੇ ਇਹ ਫੁੱਲ ਦਾ ਰੰਗ ਬਹੁਤ ਵਧੀਆ ਹੁੰਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹ ਵਿਦਵਤਾ ਇਹ ਗਿਆਨ ਦਾ ਵਰਨ ਜਿਹੜਾ ਹੈ ਇਹ ਮਰਤਬਾਨ ਦੇ ਫੁੱਲ ਵਰਗਾ ਹੈ। ਇੰਦ ਆਭਰਨੀ ਇਹਦਾ ਮਤਲਬ ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਜੋ ਦੰਦ ਹੁੰਦੇ ਹਨ ਤੇ ਇਸ ਤਰ੍ਹਾਂ ਇਹਦੀ ਸ਼ੋਭਾ ਹੋ ਰਹੀ ਹੈ। ਭਰਨੀ ਨਾਗ ਬਿਘਨ ਗਨ ਹਰਨੀ, ਤੇ ਭਰਨੀ ਰੂਪੀ ਨਾਗ ਜਿਹੜੇ ਹਨ ਜਿਸ ਤਰ੍ਹਾਂ ਕਿ ਸਾਧ ਸੰਗਤ ਜੀ ਸੱਪ ਹੁੰਦਾ ਹੈ, ਸੱਪ ਦਾ ਦੁਸ਼ਮਣ ਕੀ ਹੁੰਦਾ ਤੇ ਗਰੁੜ ਜਿਹੜਾ ਹੈ ਉਹ ਉਹਦਾ ਦੁਸ਼ਮਣ ਹੁੰਦਾ, ਇਸ ਤਰ੍ਹਾਂ ਸਾਰੇ ਬਿਘਨਾਂ ਰੂਪੀ ਸੱਪ ਜਿਹੜੇ ਹਨ ਤੇ ਉਹਨਾਂ ਦੇ ਲਈ ਇਹ ਗਿਆਨ ਜੋ ਹੈ ਇਹ ਵਿਦਵਤਾ ਜੋ ਹੈ ਇਹ ਗਰੁੜ ਦੇ ਵਾਂਗੂ ਹੈ। ਜਿਸ ਤਰ੍ਹਾਂ ਗਰੁੜ ਜਿੱਥੇ ਆ ਜਾਵੇ ਉਹ ਸੱਪ ਨੂੰ ਵੇਖ ਕੇ ਝਪਟਾ ਮਾਰ ਕੇ ਉਹਨੂੰ ਖਤਮ ਕਰ ਜਾਂਦਾ, ਉਹਨੂੰ ਦਬੋਚ ਕਰਕੇ ਮਾਰ ਦਿੰਦਾ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਕੋਲ ਗਿਆਨ ਆ ਜਾਵੇ ਵਿਦਵਤਾ ਆ ਜਾਵੇ ਉਹਨਾਂ ਦੇ ਕੋਲੋਂ ਦਾਰਿਦਰਤਾ ਰੂਪੀ ਸੱਪ ਜਿਹੜਾ ਹੈ ਉਹ ਖਤਮ ਹੋ ਜਾਂਦਾ ਉਹ ਨਸ਼ਟ ਹੋ ਜਾਂਦਾ। ਤੇ ਅਰਨੀ ਦਾ ਮਤਲਬ ਕਿ ਜਿਸ ਤਰ੍ਹਾਂ ਕਿ ਅਰਨੀ ਜੋ ਹੁੰਦੀ ਹੈ ਤੇ ਅਰਨੀ ਕਰੇ ਆਨੰਦ ਉਸਰਨੀ, ਆਨੰਦ ਦੀ ਇਹ ਜਿਹੜੀ ਹੈ ਇਹ ਦਾਤਰੀ ਹੈ, ਤੇ ਨਾਲ ਇਹਨੂੰ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਕਿ ਸਾਧ ਸੰਗਤ ਜੀ ਕਿ ਆ ਰਿਣੀ, ਇਹਨੂੰ ਆਪਾਂ ਜਦੋਂ ਪੜ੍ਹਦੇ ਨਾ ਆ ਰਿਣੀ ਦਾ ਮਤਲਬ ਇੱਕ ਹੁੰਦਾ ਰਿਣ ਤੇ ਦੂਜਾ ਹੁੰਦਾ ਜਦੋਂ ਇਹਦਾ ਪਾਠ ਕਰਨਾ ਇਹਨੂੰ ਵੱਖਰਾ ਸੰਧੀ ਵਿਸ਼ੇਤ ਕਰਕੇ ਕਰਾਂਗੇ ਤਾਂ ਇਹਦਾ ਅਰਥ ਬਣੇਗਾ। ਰਿਣੀ ਦਾ ਮਤਲਬ ਕਿ ਬੰਦਾ ਕੰਗਾਲ ਹੁੰਦਾ ਹੈ, ਭਾਵ ਕਿ ਜਿਹੜਾ ਰਿਣ ਦੇ ਵਿੱਚ ਕਰਜਈ ਹੋ ਜਾਂਦਾ, ਲੇਕਿਨ ਕਰਜਈ ਬੰਦੇ ਕੋਲ ਵੀ ਜੇ ਪਿਆਰਿਓ ਵਿਦਵਤਾ ਆ ਜਾਵੇ ਤੇ ਉਹ ਬੰਦੇ ਨੂੰ ਆਰਣੀ ਕਰ ਦਿੰਦੀ ਹੈ, ਉਹਦੇ ਕਰਜ਼ੇ ਤੋਂ ਉਹਨੂੰ ਮੁਕਤ ਕਰ ਦਿੰਦੀ ਹੈ। ਤੇ ਇਹ ਵਿਧਵਤਾ ਜਿਹਦੇ ਕੋਲ ਆ ਜਾਵੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ।
1: ਸ਼ਰਨੀ ਪਰੇ ਕਲੇਸ਼ ਨਿਵਰਨੀ,
0: ਜੋ ਵੀ ਇਸ ਵਿਧਵਤਾ ਵਿਦਵਾਨ ਜਾਂ ਗਿਆਨ ਦੀ ਸ਼ਰਨ ਦੇ ਵਿੱਚ, ਇਸ ਦੇਵੀ ਦੀ ਸ਼ਰਨ ਦੇ ਵਿੱਚ ਪੈ ਜਾਂਦਾ, ਉਹਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ। ਹੁਣ ਕਵੀ ਰਾਜੀ ਉਸ ਪਰਮਾਤਮਾ ਦਾ ਮੰਗਲਾਚਾਰ ਕਰਦੇ, ਕਥਾ ਦਾ ਮੰਗਲ ਕਰਦੇ ਹਨ ਕਿ ਹਰੀ ਸਿਮਰ ਕਥ ਪੂਰਨ ਕਰੀ, ਕਿ ਐ ਸਾਧ ਸੰਗਤ ਜੀਓ, ਇਹ ਕਥਾ ਜਿਹੜੀ ਹੈ, ਇਹ ਕਥਾ ਹੁਣ ਮੈਂ ਜੋ ਸੰਪੂਰਨ ਕਰਨ ਦੇ ਲਈ ਜਾ ਰਿਹਾ, ਇਹ ਵਾਹਿਗੁਰੂ ਜੀ ਦਾ ਸਿਮਰਨ ਕਰਕੇ। ਮਹਾਰਾਜ ਨੇ ਵੀ ਕਿਹਾ ਨਾ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਕਿ ਸਾਧਾਂ ਦੀ, ਮਹਾਂਪੁਰਖਾਂ ਦੀ, ਸਤਿਗੁਰਾਂ ਦੀ ਕਥਾ ਜੋ ਹੈ ਬਹੁਤ ਅਸਚਰਜਤਾ ਨੂੰ ਦੇਣ ਵਾਲੀ ਹੈ। ਇਹ ਕਥਾ ਦੀ ਸੰਪੂਰਨਤਾ ਉਸ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹਦੀ ਸੰਪੰਨਤਾ ਸਮਾਪਤੀ ਹੋ ਰਹੀ ਹੈ। ਤੇ ਕਲੀ ਦਾ ਮਤਲਬ ਹੁੰਦਾ ਕਿ ਹਾਥੀ, ਕਿ ਜਿਸ ਤਰ੍ਹਾਂ ਪਿਆਰਿਓ ਹਾਥੀ ਹੁੰਦਾ, ਕਿ ਹਾਥੀ ਬਹੁਤ ਤਗੜਾ ਹੁੰਦਾ, ਬੜਾ ਵਿਸ਼ਾਲ ਹੁੰਦਾ, ਲੇਕਿਨ ਸ਼ੇਰ ਪਿਆਰਿਓ ਹਾਥੀ ਦੇ ਅੱਗੇ ਆ ਜਾਵੇ, ਇੰਨਾ ਵੱਡਾ ਵਿਸ਼ਾਲ ਕਾਏ, ਹਾਥੀ ਵੀ ਜਿਹੜਾ ਹੈ ਉਹ ਨਾ, ਉਹ ਭੱਜ ਜਾਂਦਾ, ਉਹ ਖਤਮ ਹੋ ਜਾਂਦਾ। ਇਸ ਤਰ੍ਹਾਂ ਹੀ ਪਿਆਰਿਓ ਪਰਮਾਤਮਾ ਕਾ ਨਾਮ, ਵਾਹਿਗੁਰੂ ਜੀ ਕਾ ਨਾਮ ਜਿਹੜਾ ਹੈ, ਇਹ ਮਸਤ ਵਿਕਾਰਾਂ ਰੂਪੀ ਹਾਥੀ ਉਹਦੇ ਉੱਤੇ ਸ਼ੇਰ ਵੱਤ ਹੈ। ਤੇ ਖਰੀ ਭਾਈ, ਹੁਣ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਕਥਾ ਜਿਹੜੀ ਖਰੀ ਹੋ ਗਈ ਹੈ। ਜਿਸ ਤਰ੍ਹਾਂ ਮੁਕਤਾ ਲਰੀ ਦਾ ਮਤਲਬ ਕਿ ਮੋਤੀਆਂ ਦੀਆਂ ਮਾਲਾਵਾਂ ਹੁੰਦੀਆਂ, ਆਪ ਜੀ ਦੇਖੋ ਪਿਆਰਿਓ ਕਿ ਜਦੋਂ ਮੋਤੀ ਨਿਕਲਦੇ ਨਾ ਪਿਆਰਿਓ, ਮੋਤੀ ਨਾ ਬਿਖਰੇ ਹੋਏ ਹੁੰਦੇ, ਫੁੱਲ ਵੀ ਆਪਾਂ ਦੇਖੋ ਜੋ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਉੱਤੇ ਜੋ ਇਹ ਫੁੱਲਾਂ ਦੀ ਮਾਲਾ ਚਲਾਈ ਜਾਂਦੀ ਹੈ, ਫੁੱਲ ਪਤਾ ਨਹੀਂ ਕੋਈ ਕਿੱਥੇ ਕੋਈ ਕਿੱਥੇ, ਕਿਹੜਾ ਅਲੱਗ ਬਾਗ ਦਾ ਫੁੱਲ ਹੈ, ਕਿਹਦੀ ਵਰਾਇਟੀ ਵੱਖਰੀ ਹੁੰਦੀ ਹੈ, ਲੇਕਿਨ ਮਾਲਣ ਜਿਹੜੀ ਮਾਲੀ ਕੀ ਕਰਦਾ ਪਿਆਰਿਓ, ਉਹ ਫੁੱਲਾਂ ਨੂੰ ਲੈ ਕਰਕੇ ਇੱਕ ਮਾਲਾ ਦੇ ਵਿੱਚ ਪਰੋ ਦਿੰਦਾ। ਜਦੋਂ ਇੱਕ ਧਾਗੇ ਦੇ ਵਿੱਚ, ਸੂਤ ਦੇ ਵਿੱਚ ਉਹਨੂੰ ਪਰੋ ਦਿੱਤਾ ਜਾਵੇ, ਫਿਰ ਉਹ ਸਾਰੇ ਤਰ੍ਹਾਂ ਤਰ੍ਹਾਂ ਦੇ ਫੁੱਲ ਪਿਆਰਿਓ ਜੋ ਵੱਖਰੇ ਵੱਖਰੇ ਸਨ, ਇਹ ਇੱਕ ਰੂਪ ਦੇ ਵਿੱਚ ਆ ਜਾਂਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਦੇਖੋ, ਇਹ ਕਵੀ ਰਾਜ ਜੀ, ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਬਹੁਤ ਵੱਡੀ ਦੇਣ ਹੈ। ਕੋਈ ਕਥਾ ਕਿੱਥੇ ਪਈ, ਕੋਈ ਸਾਖੀ ਕਿੱਥੇ ਪਈ ਹੋਈ ਸੀ, ਉਹਨਾਂ ਨੇ ਸਾਰੇ ਗਿਆਨ ਨੂੰ, ਸਾਰੀਆਂ ਸਾਖੀਆਂ ਨੂੰ ਲੈ ਕਰਕੇ ਇਸ ਗ੍ਰੰਥ ਰੂਪੀ ਮਾਲਾ ਦੇ ਵਿੱਚ ਉਹਨੂੰ ਪਰੋ ਕਰਕੇ ਰੱਖਣਾ ਕੀਤਾ। ਇਹ ਕਥਾ ਦੀ ਇੱਕ ਮਾਲਾ ਬਣ ਗਈ ਹੈ। ਰੋਜ਼ ਇੱਕ ਨਵਾਂ ਜਦੋਂ ਅਧਿਆਇ ਆਰੰਭ ਹੁੰਦਾ, ਲੱਗਦਾ ਭਾਈ ਅੱਜ ਇੱਕ ਨਵਾਂ ਅਧਿਆਇ ਪ੍ਰਗਟ ਹੋ ਰਿਹਾ, ਇੱਕ ਨਵੀਂ ਸਿੱਖਿਆ ਜਿਹੜੀ ਹੈ ਸਾਨੂੰ ਪ੍ਰਾਪਤ ਹੁੰਦੀ ਹੈ। ਇਹ ਗੁਰੂ ਮਹਾਰਾਜ ਜੀ ਦੀ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੀਆਂ ਸਾਖੀਆਂ ਕਥਾਵਾਂ ਜੋ ਹੈ, ਇਹਨੂੰ ਮੈਂ ਇੱਕ ਲੜੀ ਦੇ ਵਿੱਚ, ਇਸ ਗ੍ਰੰਥ ਰੂਪੀ ਲੜੀ ਦੇ ਵਿੱਚ ਪ੍ਰੋਣਾ ਕੀਤਾ। ਤੇ ਲੜੀ ਕੁਮਤ, ਖੋਟੀ ਮਤ ਨੂੰ ਨਾਸ਼ ਕਰਨ ਵਾਲੀ ਇਹ ਜੋ ਕਥਾ ਹੈ ਪਿਆਰਿਓ, ਭਾਵ ਕਿ ਜਿਹੜਾ ਵੀ ਇਹ ਜੋ ਕਥਾ ਸਰਵਣ ਕਰਦਾ, ਉਹਦੀ ਵਿਸ਼ੈਣੀ ਮਤ ਜਿਹੜੀ ਹੈ ਨਾਸ਼ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ।
1: ਗੁਰ ਅਵਤਾਰ,
0: ਹੁਣ ਸਾਧ ਸੰਗਤ ਜੀ, ਖਾਸ ਕਰਕੇ ਸਤਿਗੁਰੂ ਮਹਾਰਾਜ ਜਿਹੜੇ ਗੁਰ ਅਵਤਾਰ ਜਿਹੜੇ ਹਨ, ਉਹਨਾਂ ਦਾ ਮੰਗਲਾਚਾਰ ਇੱਥੇ ਕਵੀ ਰਾਜ ਜੀ ਨੇ ਕਰਨਾ ਕੀਤਾ। ਜਿਸ ਤਰ੍ਹਾਂ ਕਿ ਮਹਾਰਾਜ ਜੀ ਨੇ ਬਚਨ ਕੀਤਾ ਨਾ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇੱਕ ਪਿਆਰਿਓ ਨਿਰਾਕਾਰ ਪਰਮਾਤਮਾ ਹੈ, ਉਹਦਾ ਕੋਈ ਆਕਾਰ ਉਕਾਰ ਮਕਾਰ ਆਦਿਕ ਨਹੀਂ ਹੁੰਦਾ, ਚੱਕਰ ਚਹਿਨ ਉਹਦੇ ਨਹੀਂ ਹੁੰਦੇ ਹਨ, ਲੇਕਿਨ ਪਿਆਰਿਓ ਉਹ ਪਰਮਾਤਮਾ ਦਾ ਸਰਗੁਣ ਸਰੂਪ, ਜਦੋਂ ਉਹ ਨਿਰਆਕਾਰ ਨਿਰਜੁਰ ਪਰਮਾਤਮਾ ਕੋਈ ਆਕਾਰ ਦੇ ਵਿੱਚ ਆ ਕਰਕੇ ਪ੍ਰਗਟ ਹੁੰਦਾ, ਉਹਨੂੰ ਆਪਾਂ ਗੁਰੂ ਬੋਲਦੇ ਹਾਂ। ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਭੱਟਾਂ ਦੇ ਸਵਈਆਂ ਦੇ ਵਿੱਚ, ਕਿ ਆਪ ਨਰਾਇਣ ਕਲਾ ਤਹਾਰ ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ, ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ, ਜਹਿ ਸਿੱਖ ਹੈ ਸੰਘਰਿਆਓ ਤਤ ਹਰ ਚਰਨ ਮਿਲਾਇਓ। ਇਹਦਾ ਮਤਲਬ ਕਿ ਆਪ ਨਰਾਇਣ, ਵਾਹਿਗੁਰੂ ਜੀ ਗੱਲਬਾਤ ਨਾ ਕਰਨ ਤੋਂ ਬਾਹਰ ਚੱਲ ਜਾਓ, ਆਪ ਨਰਾਇਣ ਆਪ ਪਰਮਾਤਮਾ ਵਾਹਿਗੁਰੂ ਜੀ ਜਿਹੜੇ ਹਨ ਕਲਾਤਾਰ ਕਲਾ ਧਾਰਨ ਕਰਕੇ ਜਗ ਮਹਿ ਪਰਵਰਿਆ ਜਗਤ ਦੇ ਵਿੱਚ ਉਹ ਪਰਵਰਤ ਹੋਏ ਹਨ ਨਿਰੰਕਾਰ ਜਿਹਦਾ ਕੋਈ ਆਕਾਰ ਮਕਾਰ ਉਕਾਰ ਨਹੀਂ ਹੈ ਨਿਰੰਕਾਰ ਆਕਾਰ ਉਹਨੇ ਆਕਾਰ ਬਣਾਉਣਾ ਕੀਤਾ ਜਿਹੜਾ ਨਿਰੰਕਾਰ ਨੇ ਆਕਾਰ ਬਣਾਇਆ ਉਹਨੂੰ ਆਪਾਂ ਗੁਰ ਪਰਮੇਸ਼ਰ ਬੋਲਦੇ ਹਾਂ ਤੇ ਪਾਤਸ਼ਾਹ ਜੀ ਦਾ ਬਚਨ ਹੈ ਗੁਰ ਪਰਮੇਸ਼ਰ ਏਕੋ ਜਾਨ ਸਾਧ ਸੰਗਤ ਜੀ ਉਹ ਜਿਹੜਾ ਨਿਰਵਿਕਾਰ ਨਿਰਜੁਰ ਪਰਮਾਤਮਾ ਕਿਹਨੇ ਉਹਨੂੰ ਵੇਖਿਆ ਲੇਕਿਨ ਉਹਦੇ ਦਰਸ਼ਨ ਕਰਨੇ ਗੁਰ ਪਰਮੇਸ਼ਰ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਉਹਦੇ ਸਾਨੂੰ ਦਰਸ਼ਨ ਹੁੰਦੇ ਹਨ
1: ਤਾਰਨ ਹਿਤ ਜਗ ਭਗਤ ਉਦਾਰ
0: ਤੇ ਉਹਨਾਂ ਦਾ ਅਵਤਾਰ ਕਿਉਂ ਹੁੰਦਾ ਤਾਰਨ ਹਿਤ ਸੰਸਾਰ ਸਾਗਰ ਦੇ ਵਿੱਚ ਲੋਕਾਂ ਨੂੰ ਤਾਰਨ ਦੇ ਲਈ ਤੇ ਉਹ ਆਪ ਤਰੇ ਤਾਰੇਨ ਸਰਿੱਠਾ ਆਪ ਤਾਂ ਪਿਆਰੇ ਉਹ ਤਰੇ ਹੋਏ ਹੁੰਦੇ ਹਨ ਲੇਕਿਨ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਜੀਵਾਂ ਦਾ ਉਧਾਰ ਕਰਨ ਦੇ ਲਈ ਪਿਆਰਿਓ ਉਹਨਾਂ ਦਾ ਅਵਤਰਨ ਹੁੰਦਾ ਤੇ ਭਗਤ ਉਧਾਰ ਆ ਕਰਕੇ ਉਹ ਭਗਤੀ ਦਾ ਪ੍ਰਚਾਰ ਕਰਦੇ ਆਪਣੇ ਭਗਤਾਂ ਦਾ ਉਧਾਰ ਕਰਦੇ ਹਨ
1: ਦੁੱਖ ਤੇ ਕੀਨ
0: ਤੇ ਸੰਸਾਰ ਦੇ ਵਿੱਚ ਬੜੇ ਭਿਆਨਕ ਦੁੱਖ ਜਿਹੜੇ ਜੀਵਾਂ ਨੂੰ ਲੱਗੇ ਹੋਏ ਸੱਚ ਜਾਣੋ ਪਿਆਰਿਓ ਜਿਹੜਾ ਗੁਰ ਪਰਮੇਸ਼ਰ ਦੇ ਚਰਨੀ ਲੱਗ ਜਾਂਦਾ ਉਹਦਾ ਉਧਾਰ ਗੁਰ ਪਰਮੇਸ਼ਰ ਜੀ ਆਪ ਸਤਿਗੁਰੂ ਮਹਾਰਾਜ ਉਹਦਾ ਉਧਾਰ ਉਹਦਾ ਕਲਿਆਣ ਕਰ ਦਿੰਦੇ ਹਨ
1: ਸਿੱਖੀ ਪਰੇ ਸੋ ਪਾਰ
0: ਜਿਹੜਾ ਸਿੱਖੀ ਨੂੰ ਧਾਰਨ ਕਰਦਾ ਨਾ ਸਤਿਗੁਰੂ ਮਹਾਰਾਜ ਜੀ ਦੀ ਸਿੱਖੀ ਨੂੰ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਮਹਾਰਾਜ ਜੀ ਨੇ ਬਚਨ ਕੀਤਾ ਜਿਹਨੇ ਕਰਮ ਕਰਨਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਦੀ ਨਿਗਾਹ ਉਹਨਾਂ ਦੇ ਉੱਤੇ ਸੁਹੱਲੀ ਨਿਗਾਹ ਪੈ ਜਾਂਦੀ ਹੈ ਨਦਰੀ ਕਰਮ ਲੰਘਾਏ ਪਾਰ ਉਹਨਾਂ ਦੇ ਕਰਮਾਂ ਦੇ ਉੱਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਉਹਨਾਂ ਦਾ ਪਾਰਾਵਾਰ ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ
1: ਧਾਰ ਅਪੂਰਬ ਅਪੂਰਬ ਰੂਪ
0: ਹੁਣ ਕਵੀ ਰਾਜ ਜੀ ਇਸ਼ਟ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮੰਗਲਾਚਾਰ ਕਰਦੇ ਹਨ ਕਵੀ ਰਾਜ ਜੀ ਨੇ ਬੜਾ ਪਿਆਰਾ ਬਚਨ ਕਰਨਾ ਕੀਤਾ ਧਾਰ ਅਪੂਰਬ ਅਪੂਰਬ ਦਾ ਮਤਲਬ ਜਿਹੜਾ ਕਦੇ ਪਹਿਲਾਂ ਨਹੀਂ ਹੋਇਆ ਆਪ ਨਾਰਾਇਣ ਕਲਾ ਤਹਾਰ ਜਗ ਮਹਿ ਪਰਿਵਰਿਆ ਆਪ ਨਾਰਾਇਣ ਵਾਹਿਗੁਰੂ ਜੀ ਨੇ ਜੋ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਨਾ ਸੋਲਹਿ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਕਿ ਹਿੰਦੂ ਮਤ ਅਨੁਸਾਰ ਕਿਹਾ ਜਾਂਦਾ ਸੋਲਾ ਕਲਾ ਸੰਪੂਰਨ ਅਵਤਾਰ ਮੰਨਦੇ ਲੇਕਿਨ ਵਾਹਿਗੁਰੂ ਜੀ ਦੇ ਲਈ ਸਤਿਗੁਰੂ ਮਹਾਰਾਜ ਜੀ ਦੇ ਲਈ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਜਿਹੜੇ ਸਤਿਗੁਰੂ ਉਹਨਾਂ ਦੇ ਅੰਦਰ ਅਨੰਤਾਨ ਅਨੰਤ ਕਲਾਵਾਂ ਹੁੰਦੀਆਂ ਹਨ ਇਹੋ ਜਿਹਾ ਅਪੂਰਬ ਰੂਪ ਧਾਰਨ ਕਰਕੇ ਜਿਹਦੇ ਬਾਬਤ ਕਿਹਾ ਜਾਂਦਾ ਆਦਿ ਨਿਰੰਜਨ ਹੈ ਗੁਰ ਨਾਨਕ ਧਾਰਕੈ ਮੂਰਤ ਹੈ ਜਗ ਆਇਓ ਲੋਕ ਸੁਣਿਓ ਬਿਦ ਲੋਕ ਸੁਣਿਓ ਪਰ ਲੋਕ ਸੁਣਿਓ ਹਰ ਮੰਗਲ ਗਾਇਓ ਸੰਗਤ ਪਾਰ ਉਤਾਰਨ ਕਾ ਗੁਰ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰਕੈ ਮੂਰਤ ਹੈ ਜਗ ਆਇਓ ਜਿਹਨੂੰ ਆਪਾਂ ਵਾਹਿਗੁਰੂ ਬੋਲਦੇ ਹਾਂ ਪਰਮਾਤਮਾ ਬੋਲਦੇ ਹਾਂ ਉਹ ਵਾਹਿਗੁਰੂ ਨੇ ਆਪਣਾ ਅਪੂਰਬ ਅਵਤਾਰ ਧਾਰਨ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਉਹ ਪ੍ਰਗਟ ਹੋਏ ਹਨ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਅਕਾਲ ਪੁਰਖ ਪਰਮਾਤਮਾ ਦੀ ਜੋਤ ਜੋ ਹੈ ਉਹ ਲੈ ਕੇ ਆਏ ਹਨ
1: ਧਾਰ ਕਿਧੋ ਨਰ ਪੰਥ ਭਰੇ ਤਿਨ ਦਾਰ ਕਿਧੋ ਨਰ ਪੰਥ ਭਰੇ ਤਿਨ
0: ਤੇ ਦਾਰ ਤੇ ਦਾਰ ਦਾ ਮਤਲਬ ਸਾਧ ਸੰਗਤ ਜੀ ਦੇਖੋ ਇਹ ਹੁਣ ਇਹ ਮੰਗਲਾਚਾਰਾਂ ਦੇ ਵਿੱਚ ਇੱਕੋ ਸ਼ਬਦ ਆਉਣਗੇ ਉਹਦੇ ਪਿਆਰਿਓ ਬਹੁਤ ਸਾਰੇ ਅਰਥ ਹੁੰਦੇ ਹਨ ਦਾਰ ਦਾ ਮਤਲਬ ਜਿਹਨੂੰ ਦਾਰਾ ਬੋਲਦੇ ਹਨ ਤੇ ਦਾਰਾ ਦਾ ਮਤਲਬ ਕਿ ਬੀਬੀ ਜਿਸ ਤਰ੍ਹਾਂ ਕਿ ਸਾਧ ਸੰਗਤ ਜੀ ਇੱਕ ਮਾਨਤਾ ਹੈ ਜੋ ਸਨਾਤਨੀ ਮਤ ਜਾਂ ਔਰ ਤੁਸੀਂ ਅਨਮਤੀਆਂ ਦੇ ਵਿੱਚ ਲੈ ਲਿਓ ਉਹਨਾਂ ਮਤਾਂ ਦੇ ਵਿੱਚ ਇੱਕ ਧਾਰਨਾ ਹੁੰਦੀ ਹੈ ਕਿ ਜੇ ਮੁਕਤੀ ਦੀ ਪ੍ਰਾਪਤੀ ਕਰਨੀ ਤੇ ਮਰਦ ਦਾ ਜਾਮਾ ਜਿਹੜਾ ਹੈ ਇਹ ਤੁਹਾਨੂੰ ਧਾਰਨ ਕਰਨਾ ਪਵੇਗਾ ਦੇਖੋ ਲੋਕਾਂ ਨੇ ਕੀ ਕੁਛ ਨਹੀਂ ਬਣਾਇਆ ਕਈ ਲੋਕਾਂ ਨੇ ਇਹਦੇ ਲਈ ਕੀ ਕੀਤਾ ਫਿਰ ਕਿਸੇ ਨੇ ਕਿਹਾ ਕਿ ਜੇ ਬੀਬੀ ਨੇ ਮੁਕਤ ਨਹੀਂ ਹੋਣਾ ਤੇ ਫਿਰ ਬੀਬੀਆਂ

0: ਭਾਵੇਂ ਹਿੰਦੂ ਮਤ ਦੇ ਜਾਂ ਔਰ ਵੀ ਜਿਹੜੇ ਮਤ ਮਤਾਂਤਰ ਦੇ ਗ੍ਰੰਥ ਪੜ੍ਹ ਲਿਓ, ਤੁਹਾਨੂੰ ਇਹੀ ਬਚਨ ਮਿਲੇਗਾ ਕਿ ਉਹਦੇ ਵਿੱਚ ਇਹੀ ਲਿਖਿਆ ਗਿਆ ਕਿ ਕੋਈ ਬੀਬੀ ਜੋ ਬਹੁਤ ਜਪ ਤਪ ਕਰਦੀ ਹੈ ਤੇ ਉਸ ਵੇਲੇ ਉਹਦਾ ਅਗਲਾ ਜੀਵਨ ਜਿਹੜਾ ਅਗਲਾ ਜਨਮ ਜਿਹੜਾ ਮਰਦਾਂ ਦਾ ਉਹਨੂੰ ਪ੍ਰਾਪਤ ਹੋਵੇਗਾ। ਉਹ ਨਰ ਦੀ ਯੋਨੀ ਦੇ ਵਿੱਚ ਆਵੇਗੀ, ਨਰ ਦੀ ਯੋਨੀ ਦੇ ਵਿੱਚ ਆ ਕਰਕੇ ਫਿਰ ਉਹਦਾ ਉਧਾਰ ਹੁੰਦਾ ਹੈ। ਇਹ ਉਹਨਾਂ ਗ੍ਰੰਥਾਂ ਵਿੱਚ ਬਚਨ ਕੀਤਾ ਗਿਆ। ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਬਚਨ ਪੜ੍ਹਦੇ ਆ, ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵੀ ਆਹੋ, ਭੰਡਹ ਹੋਵੇ ਦੋਸਤੀ, ਭੰਡਹ ਚੱਲੇ ਰਾਹੋ, ਭੰਡ ਮੁਆ ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਵਾਨ ਮਹਾਰਾਜ ਜੀ ਨੇ ਬਚਨ ਕੀਤਾ ਤੇ ਆਪ ਕਿਹਾ ਨਾ ਕਿ ਸਤਿਗੁਰੂ ਤੇ ਜਿੱਥੇ ਵੀ ਜਾਂਦੇ ਹਨ, ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਕਿ ਉਹ ਜਨਨੀ ਵੀ ਧਨਤਾ ਦੇ ਯੋਗ, ਬੇਸ਼ੱਕ ਜਨਨੀ ਮਾਂ, ਲੇਕਿਨ ਮਾਂ ਪਿਆਰਿਓ ਹੈ ਤਾਂ ਜਾਮਾ ਜਿਹੜਾ ਬੀਬੀਆਂ ਦਾ ਹੈ ਨਾ। ਤੇ ਕਿੰਨਾ ਪਿਆਰਾ ਬਚਨ ਕਵੀ ਰਾਜ ਜੀ ਕਰਦੇ ਕਹਿੰਦੇ, ਭਾਵੇਂ ਕੋਈ ਮਰਦ ਹੋਵੇ ਭਾਵੇਂ ਕੋਈ ਔਰਤ ਹੋਵੇ, ਪਿਆਰਿਓ ਜਿਹੜਾ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪੰਥ ਦੇ ਵਿੱਚ ਪੈ ਜਾਂਦਾ, ਜਿਹੜਾ ਵੀ ਸਿੱਖੀ ਨੂੰ ਧਾਰਨ ਕਰ ਲੈਂਦਾ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਇਹ ਨਹੀਂ ਦੇਖਦੇ ਕਿ ਇਹ ਔਰਤ ਹੈ ਕਿ ਇਹ ਮਰਦ ਹੈ। ਜਿਹੜਾ ਵੀ ਉਹਨਾਂ ਦੇ ਨਾਲ ਜੁੜ ਜਾਂਦਾ ਉਹਨਾਂ ਨੂੰ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਇਹ ਸਭ ਤੋਂ ਵੱਡੀ ਕ੍ਰਾਂਤੀ ਹੈ ਪਿਆਰਿਓ ਧਰਮ ਦੇ ਜਗਤ ਦੇ ਵਿੱਚ। ਤਾਂ ਹੀ ਤਾਂ ਉਹਨਾਂ ਗ੍ਰੰਥਾਂ ਵਿੱਚ ਲਿਖਿਆ ਕਿ ਨਾਰੀ ਨਰਕ ਕਾ ਦੁਆਰ ਹੈ, ਤੇ ਇਹ ਵੀ ਕਿਹਾ ਜਾਂਦਾ ਸ਼ੂਦਰ ਪਸ਼ੂ ਢੋਲ ਅਰ ਨਾਰੀ ਇਹ ਸਭ ਤਾੜਨ ਕੇ ਹੈ ਅਧਿਕਾਰੀ। ਦੂਜੇ ਧਰਮਾਂ ਦੇ ਵਿੱਚ ਅੱਜ ਵੀ ਦੇਖੋ, ਚਲੋ ਹਿੰਦੂ ਮਤ ਦੇ ਵਿੱਚ ਅੱਜ ਬੜਾ ਇਹ ਹੋ ਗਿਆ, ਲੋਕਾਂ ਨੇ ਬਹੁਤ ਜ਼ਿਆਦਾ ਇਹਦੀ ਖਿਲਾਫਤ ਕੀਤੀ, ਤਾਂ ਕਰਕੇ ਮੰਦਰਾਂ ਦੇ ਵਿੱਚ ਬੀਬੀਆਂ ਦਾ ਪ੍ਰਵੇਸ਼ ਹੁੰਦਾ। ਲੇਕਿਨ ਪਹਿਲਾਂ ਦੇਖੋ ਪਿਆਰਿਓ, ਮੰਦਰਾਂ ਦੇ ਵਿੱਚ ਬੀਬੀਆਂ ਦਾ ਪ੍ਰਵੇਸ਼ ਨਹੀਂ ਹੁੰਦਾ ਸੀ, ਅੱਜ ਵੀ ਕਈ ਮੰਦਰਾਂ ਦੇ ਵਿੱਚ ਬੀਬੀਆਂ ਨਹੀਂ ਜਾ ਸਕਦੀਆਂ। ਤੇ ਤੁਸੀਂ ਦੇਖੋ ਇਸਲਾਮ ਜਗਤ ਦੇ ਵਿੱਚ, ਉੱਥੇ ਮਸੀਤਾਂ ਦੇ ਵਿੱਚ ਧਾਰਮਿਕ ਅਸਥਾਨਾਂ ਦੇ ਵਿੱਚ ਬੀਬੀਆਂ ਨੂੰ ਜਾਣ ਨਹੀਂ ਦਿੰਦੇ। ਇਹ ਬੀਬੀ ਚੱਲ ਵੀ ਗਈ, ਪਰਦਾ ਪਾ ਕਰਕੇ ਉਹਨੂੰ ਬਹੁਤ ਦੂਰ ਰੱਖਦੇ ਹਨ। ਜੈਨੀਆਂ ਬੋਧੀਆਂ ਦੇ ਵਿੱਚ, ਦੂਜੇ ਧਰਮਾਂ ਦੇ ਵਿੱਚ ਵੀ ਪਿਆਰਿਓ ਇਸਤਰੀਆਂ ਨੂੰ ਸਮਾਨਤਾ ਦਾ ਦਰਜਾ ਪ੍ਰਾਪਤ ਨਹੀਂ ਹੋਇਆ। ਲੇਕਿਨ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪੰਥ ਹੈ, ਧਰਮ ਹੈ। ਜਿਸ ਧਰਮ ਦੇ ਨਾਲ, ਇਹ ਸਿੱਖੀ ਦੇ ਨਾਲ ਭਾਵੇਂ ਕੋਈ ਮਰਦ ਭਾਵੇਂ ਕੋਈ ਔਰਤ ਸੱਚੇ ਮਨ ਦੇ ਨਾਲ ਜੁੜ ਜਾਵੇ, ਉਹਦੀ ਬੰਦ ਖਲਾਸੀ ਹੋ ਜਾਂਦੀ ਹੈ, ਉਹਦਾ ਪਾਰਾਵਾਰ ਹੋ ਜਾਂਦਾ।
1: ਜਗ ਸਾਗਰ ਤੇ ਪਰ ਪਾਰ,
0: ਉਹ ਸੰਸਾਰ ਸਾਗਰ ਤੋਂ ਉਹਨਾਂ ਦਾ ਪਾਰਾਵਾਰ ਹੋ ਜਾਂਦਾ।
1: ਭਾਰਤ ਹੈ ਗੁਣ ਟਾਰਤ ਔਗੁਣ,
0: ਜਿਹੜਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਰਨ, ਮਹਾਰਾਜ ਜੀ ਦੀ ਬਾਣੀ ਦੀ ਸ਼ਰਨ ਦੇ ਵਿੱਚ ਚੱਲ ਜਾਂਦਾ, ਤੇ ਉਹਦੇ ਅੰਦਰ ਪਿਆਰਿਓ ਗੁਣਾਂ ਦਾ ਉਹ ਗ੍ਰਾਹੀ ਬਣ ਜਾਂਦਾ। ਜੋ ਪਾਤਸ਼ਾਹ ਜੀ ਨੇ ਕਿਹਾ ਨਾ, ਸਾਂਝ ਕਰੀ ਜੈ ਗੁਣਹਾਂ ਕੈਰੀ, ਛੋੜ ਔਗੁਣ ਚੱਲੀ ਐ। ਉਹ ਪਿਆਰਿਓ ਗੁਣਾਂ ਦੀ ਸਾਂਝ ਕਰਦੇ ਤੇ ਔਗੁਣ

0: ਇੱਕ ਸ਼ਬਦ ਦੀ ਵਿਆਖਿਆ ਵੀ ਪਿਆਰੇ ਹੋ, ਕਈ ਗੁਰਮੁਖ ਪਿਆਰੇ ਕਈ ਕਈ ਦਿਨ ਕਰਦੇ ਹਨ। ਇਹਨਾਂ ਉਹਨਾਂ ਦੇ ਬਚਨਾਂ ਦੇ ਵਿੱਚ ਗਿਆਨ ਛੁਪਿਆ ਹੋਇਆ ਹੈ, ਆਪਣਾ ਗਿਆਨ ਮੁੱਕ ਜਾਂਦਾ ਲੇਕਿਨ ਮਹਾਰਾਜ ਜੀ ਦੀ ਧੁਰ ਕੀ ਬਾਣੀ ਦਾ ਗਿਆਨ ਜਿਹੜਾ ਅਟਲ ਹੈ ਉਹ ਕਦੇ ਖਤਮ ਨਹੀਂ ਹੋਣ ਵਾਲਾ। ਜਿਸ ਤਰ੍ਹਾਂ ਹਿੰਦੂ ਮਤ ਦੇ ਵਿੱਚ ਚਾਰ ਵੇਦ ਵੱਖਰੇ ਵੱਖਰੇ ਚਾਰ ਵੇਦ, ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਬਾਣੀ ਜੋ ਆਪਣੀ ਰਚਨਾ ਰਚਨੀ ਕੀਤੀ, ਜੋ ਗੁਰੂ ਪਾਤਸ਼ਾਹ ਜੀ ਦੀ ਜੋ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਇਹ ਜਾਣੋ ਕਿ ਚਾਰ ਵੇਦਾਂ ਦਾ ਸਾਰ ਤੱਤ ਜਿਹੜਾ ਹੈ ਉਹਨੂੰ ਮਹਾਰਾਜ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਸਮੋ ਕਰਕੇ ਰੱਖਣਾ ਕੀਤਾ।
1: ਬੰਦਤ ਹਾਂ ਅਬ ਮੋਹਿ ਉਧਾਰ ਹੈ।
0: ਤੇ ਕਵੀ ਰਾਜ ਜੀ ਕਹਿੰਦੇ ਕਿ ਮੈਂ ਭਾਈ ਹੁਣ ਆਪ ਜੀ ਦੇ ਅੱਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਅੱਗੇ ਮੈਂ ਵੰਦਨਾ ਕਰਦਾ ਹਾਂ, ਕਿਰਪਾ ਕਰੋ ਸਤਿਗੁਰੂ ਮਹਾਰਾਜ ਮੇਰਾ ਵੀ ਆਪ ਜੀ ਉਧਾਰ ਕਰਨਾ ਕਰੋ।
1: ਪਤਾ ਛੰਦ ਜਾਲ ਜੰਜਾਲ ਫਸੇ ਜੋ ਮਿਲੇ।
0: ਤੇ ਅੱਗੇ ਹੁਣ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਸੁਜਾਸ ਕਰਦੇ ਕਵੀ ਰਾਜ ਜੀ ਕਹਿੰਦੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਵੀ ਜੀਵ ਜੰਜਾਲ ਦੇ ਵਿੱਚ ਜਿਹੜਾ ਫਸਿਆ ਹੋਇਆ ਹੈ,
1: ਦਾਸਨ ਬ੍ਰਿੰਦ ਬਿਕਾਰਨ ਜਾਲ,
0: ਉਹ ਜਿਹੜੇ ਦਾਸ ਜਿਹੜੇ ਹਨ ਉਹਨਾਂ ਦਾਸਾਂ ਦੇ ਜਿਹੜੇ ਕਈ ਜਿਹੜੇ ਬਿਕਾਰਾਂ ਰੂਪੀ ਜਾਲ, ਜਾਲ ਜਿਹੜਾ ਹੁੰਦਾ ਨਾ ਪਿਆਰੇ ਉਹ ਇੱਕੋ ਜਾਲ ਦੇ ਵਿੱਚ ਫਸ ਜਾਵੇ ਬੰਦਾ ਉਹਦੇ ਵਿੱਚ ਹੀ ਅਟਕ ਜਾਂਦਾ। ਇੱਕ ਜਾਲ ਬੋਲਦੇ ਇਹਨੂੰ ਆਪਾਂ ਜੰਜਾਲ, ਇੱਕ ਨੂੰ ਜੰਜਾਲ ਬੋਲਦੇ ਹਾਂ। ਜੰਜਾਲ ਬਹੁ ਬਚਨੀ ਹੈ, ਇੱਕੋ ਜਾਲ ਦੇ ਵਿੱਚ ਬੰਦਾ ਫਸ ਗਿਆ ਨਿਕਲ ਨਹੀਂ ਸਕਦਾ, ਜੋ ਕਈ ਜਾਲਾਂ ਦੇ ਵਿੱਚ ਫਸ ਗਿਆ ਉਹਨੂੰ ਆਪਾਂ ਕਹਿੰਦੇ ਹਾਂ ਜੰਜਾਲਾਂ ਦੇ ਵਿੱਚ ਜਕੜਿਆ ਗਿਆ। ਇੱਕ ਤੋਂ ਨਿਕਲਦਾ ਦੂਜੇ ਵਿੱਚ, ਦੂਜੇ ਤੋਂ ਨਿਕਲਦਾ ਤੀਜੇ ਦੇ ਵਿੱਚ। ਸੱਚ ਜਾਣੋ ਪਿਆਰਿਓ, ਜਿਹੜਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਚਰਨ ਛਰਨ ਦੇ ਵਿੱਚ ਪੈ ਜਾਂਦਾ ਸਤਿਗੁਰੂ ਮਹਾਰਾਜ ਉਹਦੇ ਜੰਜਾਲ ਕੱਟ ਦਿੰਦੇ ਹਨ।
1: ਜਾਲਨ ਕੋ ਉਪਦੇਸ਼ ਬਖਾਨ,
0: ਹੁਣ ਦੇਖੋ ਜਾਲ, ਹੁਣ ਇਹ ਸ਼ਬਦ ਦੇ ਵਿੱਚ ਜਾਲ ਜਾਲ ਆਵੇਗਾ ਹਰ ਵਾਰੀ ਪਿਆਰਿਓ, ਜਾਲ ਦਾ ਅਰਥ ਬਦਲ ਜਾਵੇਗਾ। ਇਹੀ ਤਾਂ ਵਿਦਵਤਾ ਹੈ, ਜਦੋਂ ਇਹੋ ਜਿਹੇ ਸ਼ਬਦ ਆਉਂਦੇ ਨਾ ਪਿਆਰਿਓ ਸਾਡੇ ਵੀ ਕੜਾਕੇ ਨਿਕਲ ਜਾਂਦੇ, ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਅਰਥ ਕਿੱਥੇ ਢੁਕਦਾ ਹੈ। ਫਿਰ ਉਸ ਵੇਲੇ ਵਿਦਵਾਨ ਕੀ ਕਰਦੇ, ਉਹਨੂੰ ਬੋਲਦੇ ਹਨ ਪ੍ਰਕਰਨ ਦੇ ਮੁਤਾਬਕ ਅਰਥ ਕਰਨਾ। ਹੁਣ ਇੱਕ ਸ਼ਬਦ ਹੁੰਦਾ ਆਪ ਜੀ ਡਿਕਸ਼ਨਰੀ ਦੇ ਵਿੱਚ, ਭਾਸ਼ਾ ਕੋਸ਼ ਦੇ ਵਿੱਚ ਦੇਖੋ, ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਪਤਾ ਹੋਵੇਗਾ, ਸ਼ਬਦ ਇੱਕ ਹੁੰਦਾ ਉਹਦੇ ਪੰਜਾਹ ਪੰਜਾਹ ਅਰਥ ਹੁੰਦੇ, ਪੰਜਾਹ ਪੰਜਾਹ। ਹੁਣ ਪੰਜਾਹ ਦੇ ਵਿੱਚ ਕਿਹੜਾ ਅਰਥ ਲੈਣਾ, ਉੱਥੇ ਦਿੱਕਤ ਆ ਜਾਂਦੀ। ਫਿਰ ਪਿਆਰਿਓ ਇੱਕ ਤਰਕੀਬ ਹੁੰਦੀ ਆ, ਉਹਨੂੰ ਬੋਲਦੇ ਪ੍ਰਕਰਨ ਮੁਤਾਬਕ ਉਹਦਾ ਅਰਥ ਕਰਨਾ। ਪ੍ਰਕਰਨ ਕੀ ਬੋਲਦਾ, ਹੁਣ ਇਸ ਛੰਦ ਦੇ ਵਿੱਚ ਜਾਲ ਜਾਲ ਜੰਜਾਲ ਜਾਲ ਆਵੇਗਾ। ਹੁਣ ਇੱਥੇ ਸਾਧ ਸੰਗਤ ਜੀ ਜੋ ਜਾਲ ਦਾ ਅਰਥ ਜਿਹੜਾ ਹੈ, ਇਹਦਾ ਮਤਲਬ ਜਾਲ ਕਹਿੰਦੇ ਬਹੁ ਗੁਣ, ਬਹੁਤ ਸਾਰੇ ਲੋਕਾਂ ਨੂੰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ।
1: ਸ੍ਰੀ ਸਤਨਾਮ ਕੀ ਦੇ ਜਪ ਮਾਲ,
0: ਤੇ ਮਹਾਰਾਜ ਜੀ ਨੇ ਦੇਖੋ ਫਿਰ ਜਪ ਮਾਲ, ਮਾਲ ਜਪ ਮਾਲ ਜਾਲ, ਜਪ ਮਾਲ ਕਹਿੰਦੇ ਕਿ ਜਿਹਨੂੰ ਆਪਾਂ ਕਹਿੰਦੇ ਨਾ ਜਪ ਮਾਲੀ, ਜਪ ਮਾਲੀ ਮਾਲਾ ਨੂੰ ਬੋਲਦੇ ਹਨ। ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜਾ ਵੀ ਉਹਨਾਂ ਦੀ ਸ਼ਰਨ ਵਿੱਚ ਚੱਲ ਜਾਂਦਾ ਉਹਨੂੰ ਇਹੀ ਕਹਿੰਦੇ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਾਏ ਦੀਨ ਦਿਆਲਾ। ਜਿਹੜਾ ਕੋਈ ਜਾਂਦਾ ਕਹਿੰਦਾ ਮਹਾਰਾਜ ਮੈਂ ਕਿਹਦਾ ਜਾਪ ਕਰਨਾ ਕਰਾਂ। ਅੱਜ ਵੀ ਪਿਆਰਿਓ ਕਈ ਲੋਕ ਨਾ ਇਹੀ ਭੁਲੇਖੇ ਵਿੱਚ ਰਹਿੰਦੇ ਕਿਹੜਾ ਜਾਪ ਕਰਾਂ। ਸੱਚ ਜਾਣੋ ਪਿਆਰਿਓ, ਮੂਲ ਮੰਤਰ ਹੈ, ਗੁਰ ਮੰਤਰ ਹੈ। ਤੇ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਕੋਈ ਜਾ ਕਰਕੇ ਬੋਲਦਾ ਮਹਾਰਾਜ ਕੋਈ ਜਪ ਮਾਲ ਦਿਓ, ਮੈਂ ਕਿਹੜੇ ਸ਼ਬਦ ਦਾ ਜਾਪ ਕਰਾਂ, ਮਹਾਰਾਜ ਜੀ ਕਹਿੰਦੇ ਫਿਰ ਉਚਾਰਨ ਕਰ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਇਹਦਾ ਜਾਪ ਕਰਨਾ ਕਰ, ਤੇਰਾ ਸੰਸਾਰ ਸਾਗਰ ਤੋਂ ਉਧਾਰ ਹੋ ਜਾਵੇਗਾ।
1: ਦੀਨ ਦੁਨੀ ਗੁਰ ਅੰਗਦ,
0: ਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਹੜਾ ਵੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕਰਦਾ ਮਹਾਰਾਜ ਜੀ ਉਹਦਾ ਪਾਰਾ ਵਾਰ ਕਰ ਦਿੰਦੇ ਹਨ। ਉਹਨਾਂ ਗੁਰਮੁਖ ਪਿਆਰਿਆਂ ਦਾ ਲੋਕ ਅਤੇ ਪਰਲੋਕ ਦੇ ਵਿੱਚ ਬਹੁਤ ਵਧੀਆ ਹਾਲ ਹੁੰਦਾ ਹੈ, ਭਾਵ ਕਿ ਉਹ ਲੋਕ ਪਰਲੋਕ ਵਿੱਚ ਬੇਹਾਲ ਨਹੀਂ ਹੁੰਦੇ ਹਨ।
1: ਫਿਰ ਫਸਾ ਕਬ ਹੂੰ।

0: ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਮੰਗਲਾਚਾਰ ਕਰਦੇ, ਕਹਿੰਦੇ ਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਕਿਰਪਾ ਕਰੋ ਵਸੋ ਮੇਰੇ ਹਿਰਦੇ ਆ ਕਰਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਵਸਣਾ ਕਰੋ,
1: ਨਾਸ਼ ਕਲੇਸ਼ ਕਰੋ ਹੋਏ ਮੋਹ ਨਾ
0: ਤੇ ਕਿਰਪਾ ਕਰੋ, ਕਿਰਪਾ ਕਰਕੇ। ਹੁਣ ਇਹ ਸ਼ਬਦ ਦੇ ਵਿੱਚ ਮੋਹ ਨਾ ਮੋਹਨ ਇਹੀ ਸ਼ਬਦ ਆਵੇਗਾ, ਹਰ ਵਾਰੀ ਅਰਥ ਬਦਲ ਜਾਵੇਗਾ। ਦੇਖੋ ਪਹਿਲੀ ਵਾਰੀ ਆ ਮੋਹ ਨਾ ਆਇਆ, ਇਹਦਾ ਮਤਲਬ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਮੇਰੇ ਹਿਰਦੇ ਵਿੱਚ ਵਸੋ ਤੇ ਹਿਰਦੇ ਦੇ ਵਿੱਚੋਂ ਮੋਹ ਦੀਆਂ ਤੰਦਾਂ ਜਿਹੜੀਆਂ ਆਪ ਜੀ ਕੱਟ ਦੇਣਾ ਕਰੋ।
1: ਮੋਹਨ ਕੇ ਪਿਤ ਸ੍ਰੀ ਗੁਰੂ ਪੂਰਨ
0: ਤੇ ਅੱਗੇ ਫਿਰ ਬਚਨ ਕਰਦੇ ਉਹੀ ਆਇਆ ਮੋਹਨ। ਮੋਹਨ ਦਾ ਮਤਲਬ ਪਹਿਲੇ ਮੋਹਨ ਦਾ ਮਤਲਬ ਮੋਹ ਨਾ, ਮੋਹ ਮੇਰਾ ਖਤਮ ਹੋ ਜਾਵੇ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵੱਡੇ ਜਿਹੜੇ ਪੁੱਤ ਫਰਜ਼ੰਦ ਜਿਹੜੇ ਸੀ ਉਹਨਾਂ ਦਾ ਨਾਮ ਸੀ ਮੋਹਨ, ਦੂਜੇ ਦਾ ਨਾਮ ਸੀ ਮੋਹਰੀ। ਬਾਣੀ ਵਿੱਚ ਆਇਆ ਨਾ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਤੇ ਮੋਹਨ ਜੀ ਦੇ ਬਾਬਤ ਵੀ ਪਿਆਰਿਓ ਵਿਦਵਾਨ ਮਹਾਂਪੁਰਖ ਬਚਨ ਕਰਦੇ ਕਿ ਮੋਹਨ ਤੇਰੇ ਉੱਚੇ ਮੰਦਰ, ਇਹ ਸ਼ਬਦ ਉਹਨਾਂ ਦੇ ਪ੍ਰਤੀ ਸੰਬੋਧਨ ਕਰਕੇ ਉਚਾਰਨ ਕਰਨਾ ਕੀਤਾ। ਐ ਬਾਬਾ ਮੋਹਨ ਜੀ ਦੇ ਪਿਤਾ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ,
1: ਦਾਸਨ ਕੇ ਕਰਤਾ ਮਨ ਮੋਹਨ।
0: ਫਿਰ ਪਿਆਰਿਓ ਮੋਹਨ ਸ਼ਬਦ, ਜਿਹੜਾ ਵੀ ਤੁਹਾਡਾ ਦਾਸ ਬਣ ਗਿਆ ਤੇ ਉਹਦੇ ਮਨ ਨੂੰ ਆਪ ਜੀ ਕੀਲ ਲੈਣ ਵਾਲੇ ਹੋ, ਮਨਾਂ ਨੂੰ ਮੋਹਣ ਵਾਲੇ ਹੋ। ਕਿਰਪਾ ਕਰੋ ਸਤਿਗੁਰੂ ਮਹਾਰਾਜ, ਮੇਰੇ ਹਿਰਦੇ ਵਿੱਚ ਕਦੇ ਲੋਭ ਨਾ ਆਵੇ, ਲੋਭ ਦਾ ਰੰਚਕ ਮਾਤਰ ਲੇਸ਼ ਨਾ ਰਵੇ,
1: ਕਾਮ ਕੋ ਕਾਮ ਹੰਕਾਰ ਨਾ ਕਰੋ
0: ਤੇ ਕਦੇ ਵੀ ਭੁੱਲ ਕਰਕੇ ਵੀ ਕੋਈ ਕਾਮਨਾ ਮੇਰੇ ਮਨ ਦੇ ਵਿੱਚੋਂ ਨਿਕਲੇ ਤੇ ਕਾਮ ਕ੍ਰੋਧ ਅਹੰਕਾਰ ਆਦਿਕ ਦਾ ਆਪ ਜੀ ਮੇਰੇ ਮਨ ਦੇ ਵਿੱਚੋਂ ਨਾਸ਼ ਕਰਨਾ ਕਰੋ, ਇਹਨੂੰ ਖਤਮ ਕਰਨਾ ਕਰੋ।
1: ਓਟ ਸਦਾ ਨਿਜ ਦਾਸ,
0: ਕੋਹ ਦਾ ਮਤਲਬ ਹੁੰਦਾ ਪਹਾੜ, ਜੋ ਆਪਾਂ ਪੜ੍ਹਦੇ ਨਾ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਿਹੜਾ ਪਰਬਤ ਪਹਾੜ ਦੀ ਓਟ ਲੈਂਦਾ ਨਾ ਪਿਆਰਿਓ, ਪਰਬਤ ਕਦੇ ਹਲਦੇ ਨਹੀਂ ਹਨ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜਿਹੜਾ ਵੀ ਆਪ ਜੀ ਦੀ ਓਟ, ਆਪ ਜੀ ਦਾ

0: ਆਪਣੇ ਦਾਸਾਂ ਨੂੰ ਜੋ ਹੈ ਆਪ ਜੀ ਦਾਨ ਦੇ ਕਰਕੇ ਨਿਰਮੋਹਨਾ ਮੋਹ ਤੋਂ ਰਹਿਤ ਕਰਨਾ ਕਰੋ। ਜਿਸ ਤਰ੍ਹਾਂ ਭੱਟਾ ਨੇ ਬਚਨ ਕਰਨਾ ਕੀਤਾ ਮਹਾਰਾਜ ਜੀ ਦਾ, ਜੋ ਜਸ ਕਰਨਾ ਕੀਤਾ ਹੈ ਕਿ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਿ ਜਿਹੜਾ ਆਪ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ। ਗੁਰ ਅਮਰਦਾਸ ਪਰਸੀਐ ਪਹੁੰ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਹੈ, ਗੁਰ ਅਮਰਦਾਸ ਪਰਸੀਐ ਅਭਉ ਲਭੈ ਗਉ ਚੁਕੈ, ਇੱਕ ਬਿਨ ਦੁਗਣ ਜੋ ਤਉ ਰਹੈ ਜਾਸ ਮੰਤਰ ਮਾਨ ਵਹਿ ਲਹੈ, ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਤੁਹਾਡੀ ਕਿਰਪਾ ਚਾਹੀਦੀ ਹੈ।
1: ਹਰਦਾਸ ਹਰਦਾਸ
0: ਹੁਣ ਇਹ ਸ਼ਬਦ ਦੇ ਵਿੱਚ ਪਿਆਰਿਓ ਹਰਦਾਸ ਆਵੇਗਾ ਤੇ ਹਰਦਾਸ ਜੀ ਕੌਣ ਸਨ ਤੇ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਹਰ ਭਰੇ

0: ਪਰਮਾਤਮਾ ਪਰਮਾਤਮਾ ਨੂੰ ਰਾਮ ਵੀ ਬੋਲਦੇ ਆ, ਹਰੀ ਵੀ ਬੋਲਦੇ ਆ, ਕਿ ਆਪ ਜੀ ਦੇ ਪਿਤਾ ਦਾਦਾ ਵੀ ਨਾਮ ਜਿਹੜਾ ਹਰੀਦਾਸ ਪਰਮਾਤਮਾ ਕੇ ਦਾਸ, ਤੇ ਆਪ ਜੀ ਵੀ ਜੋ ਹੈ ਰਾਮ ਕੇ ਦਾਸ ਪਰਮਾਤਮਾ ਕੇ ਦਾਸ ਹੋ।
1: ਹਰ ਰੂਪ ਬਣੇ ਹਰ ਪੂਜਤ ਹੈ ਜਿਨ,
0: ਤੇ ਹਰੀ ਦਾ ਰੂਪ ਜਿਹੜਾ ਆਪ ਜੀ ਨੇ ਧਾਰਨ ਕਰਨਾ ਕੀਤਾ, ਸੰਸਾਰ ਦੇ ਲੋਕ ਜਿਹੜੇ ਹਨ ਆਪ ਜੀ ਨੂੰ ਹਰੀ ਦਾ ਰੂਪ ਜਾਣ ਕਰਕੇ, ਰਾਮ ਕਾ ਦਾਸ ਜਾਣ ਕਰਕੇ ਆਪ ਜੀ ਦੀ ਪੂਜਾ ਕਰਦੇ ਹਨ।
1: ਹਰ ਦੋਸ਼ਨ ਦਾ ਸੁਖ ਦਾਸਨ,
0: ਕਿਰਪਾ ਕਰੋ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰੇ ਦੋਸ਼ ਜਿਹੜੇ ਹਨ ਉਹਨੂੰ ਖਤਮ ਕਰਨਾ ਕਰੋ, ਤੇ ਸੁੱਖਾਂ ਦਾ ਦਾਨ

ਰਾਮਦਾਸ ਜੀ ਮਹਾਰਾਜ ਆਪ ਜੀ ਨੇ ਵਰ ਦੇਣਾ ਕੀਤਾ ਉਹ ਇੰਨੇ ਬਰਬੰਡ ਹੋ ਗਏ, ਇੰਨੇ ਉਹ ਖੁਦ ਮੁਖਤਿਆਰ ਹੋ ਗਏ, ਜਮ ਜਿਹੜੇ ਉਹਨਾਂ ਨੂੰ ਵੇਖ ਕੇ ਡਰ ਜਾਂਦੇ ਭੱਜ ਜਾਂਦੇ ਹਨ। ਇਹੋ ਜਿਹੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੋਵੇਂ ਹੱਥ ਜੋੜ ਕਰ

0: ਕਰਦੇ ਹਾਂ ਅਰਜ ਦਾਸ ਕਿ ਭਾਈ ਹੱਥ ਜੋੜ ਕਰਕੇ ਅਰਜ ਕਰਨਾ ਜਾਂ ਆਪਣੀ ਬੇਨਤੀ ਜੋ ਪ੍ਰਗਟ ਕਰਨੀ ਐ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਮੈਂ ਅਰਜੋਈ ਕਰਦਾ ਹਾਂ ਅਰਜ਼ ਕਰ ਰਿਹਾ
1: ਹਾਂ
0: ਤੇ ਆਪ ਜੀ ਨੇ ਅਰਜਨ ਅਰਜਨ ਹਨ ਤੇ ਵੈਰੀ ਜਨਾਂ ਦਾ ਆਪ ਜੀ ਨਾਸ਼ ਕਰਨਾ ਕਰੋ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਜਨ ਪਰਮਾਤਮਾ ਨੂੰ ਵੀ ਬੋਲਦੇ ਹਨ ਤੇ ਪਰਮਾਤਮਾ ਕੇ ਨਾਮ ਕਾ ਜਸ ਆਪ ਜੀ ਮੈਨੂੰ ਦੇਵਣਾ ਕਰੋ
1: ਕਵਿਤਾ ਭਰਪੂਰ ਮੈਂ ਚਰਿੱਤਰ ਭਰਪੂਰ
0: ਹੁਣ ਇਹ ਕਵਿਤਾ ਜਿਹੜੀ ਮੈਂ ਰਚਨੀ ਕੀਤੀ ਹੈ ਸਭ ਤੋਂ ਵੱਡੇ ਪਿਆਰਿਓ ਕਵੀਆਂ ਦੇ ਸਿਰਮੌਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਸਭ ਤੋਂ ਜ਼ਿਆਦਾ ਬਾਣੀ ਜਿਹੜੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਜਿੰਨੇ ਸ਼ਬਦ ਅੱਧੇ ਦੇ ਕਰੀਬ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹਨ ਇਸ ਕਰਕੇ ਕਵੀ ਰਾਜ ਜੀ ਕਹਿੰਦੇ ਕਿ ਆਪ ਜੀ ਕਵੀਆਂ ਦੇ ਸ਼੍ਰੋਮਣੀ ਹੋ ਕਿਰਪਾ ਕਰੋ ਮਹਾਰਾਜ ਮੈਨੂੰ ਵੀ ਇਹ ਵਰ ਦੇ ਕਰਕੇ ਕਿਰਪਾ ਕਰਕੇ ਇਹ ਕਵਿਤਾ ਜਿਹੜੀ ਹੈ ਆ ਜਿਹੜਾ ਗ੍ਰੰਥ ਮੇਰਾ

0: ਜੀ ਨੇ ਵੀ ਬਹੁਤ ਵੱਡਾ ਜੋ ਕਾਰਜ ਕਰਨਾ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਪਹਿਲਾਂ ਸਾਰੇ ਬਾਣੀਕਾਰ ਸਤਿਗੁਰੂ ਭਗਤਾਂ ਦੀ ਬਾਣੀ ਜੋ ਹੈ ਵੱਖ ਵੱਖ ਰੂਪਾਂ ਦੇ ਵਿੱਚ ਪੋਥੀਆਂ ਵਿੱਚ ਦਰਜ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕਰਕੇ ਇੱਕ ਜਿਲਦ ਇੱਕ ਸਰੂਪ ਤਿਆਰ ਕਰਨਾ ਕੀਤਾ। ਇਸ ਤਰ੍ਹਾਂ ਹੀ ਪਿਆਰਿਓ ਇਹ ਗ੍ਰੰਥ ਤੋਂ ਪਹਿਲਾਂ ਸਾਖੀਆਂ ਇਹ ਕਥਾਵਾਂ ਵੱਖ ਵੱਖ ਰੂਪਾਂ ਦੇ ਵਿੱਚ, ਕੋਈ ਸਾਖੀ ਕਿਹੜੇ ਰੂਪ ਦੇ ਵਿੱਚ, ਗੁਰੂ ਨਾਨਕ ਪ੍ਰਕਾਸ਼ ਵੱਖਰਾ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸਾਖੀ ਉਹਨਾਂ ਦੀ ਜੀਵਨ ਕਥਾ ਵੱਖਰੇ ਰੂਪ ਦੇ ਵਿੱਚ, ਲੇਕਿਨ ਇਹ ਕਵਿਤਾ ਦੀ ਇਹ ਕਵੀ ਰਾਜ ਜੀ ਦੀ ਬਹੁਤ ਵੱਡੀ ਦੇਣ ਹੈ। ਉਹ ਸਾਰੀ ਜਿਹੜੀ ਰਚਨਾ ਉਹ ਸਾਖੀਆਂ ਉਹ ਕਥਾਵਾਂ ਨੂੰ ਉਹਨਾਂ ਨੇ ਆਪਣੇ ਗ੍ਰੰਥ ਰੂਪ ਦੇ ਵਿੱਚ ਉਹਨੂੰ ਇੱਕ ਪਰੋ ਕਰਕੇ ਮਾਲਾ ਦਾ ਰੂਪ ਦੇਣਾ ਕੀਤਾ।
1: ਕਥਾ ਗੁਣ ਸਰਵਰ ਔਗੁਣ ਕੁਸਰ ਖਰ,
0: ਇਹ ਕਥਾ ਗੁਣ ਸਰਵਰ, ਇਹ ਕਥਾ ਜਿਹੜਾ ਨਾ ਪਿਆਰਿਓ ਇਹ ਗੁਣਾ ਦਾ ਸਰੋਵਰ ਹੈ। ਯਾਦ ਰੱਖੋ ਕਿ ਜਿਹੜੇ ਸਰੋਵਰ ਦੇ ਆਪਾਂ ਰਹਿੰਦੇ ਨਾ ਪਿਆਰਿਓ, ਉਹਦੀ ਸਾਨੂੰ ਨਾ ਉਹਦੀ ਤਾਸੀਰ ਪ੍ਰਾਪਤ ਹੋ ਜਾਂਦੀ ਹੈ। ਇਹ ਕਥਾ ਗੁਣਾਂ ਨੂੰ ਦੇਣ ਵਾਲੀ ਹੈ। ਸੱਚ ਜਾਣੋ ਕੋਈ ਭਾਵਨਾ ਦੇ ਨਾਲ ਕਥਾ ਸੁਣ ਲਵੇ, ਮੈਂ ਸਮਝਾਂਗਾ ਪਿਆਰਿਓ, ਉਹਨੂੰ ਫਿਰ ਕੋਈ ਭਾਰਤੀ ਸਾਹਿਤ ਦਾ ਦੂਜਾ ਤੀਜਾ ਗ੍ਰੰਥ ਪੜ੍ਹਨ ਦੀ ਲੋੜ ਹੀ ਨਹੀਂ ਹੈ। ਇਹ ਗ੍ਰੰਥ ਇੰਨਾ ਵਿਸ਼ਾਲ ਹੈ, ਜਿਹੜਾ ਪਿਆਰਿਓ ਇਹ ਕਥਾ ਨੂੰ ਪੂਰਾ ਸਰਵਣ ਕਰ ਲਿਆ, ਉਹਦੇ ਅੰਦਰ ਗਿਆਨ ਸਮਾ ਜਾਵੇਗਾ, ਉਹ ਗਿਆਨ ਦਾ ਸਰੋਵਰ ਬਣ ਜਾਵੇਗਾ। ਤੇ ਨਾਲ ਇਹ ਕਥਾ ਔਗੁਣਾਂ ਨੂੰ ਨਾਸ਼ ਕਰਨ ਵਾਲੀ ਹੈ। ਔਗੁਣਾਂ ਦੇ ਲਈ ਤਿੱਖੇ ਤੀਰ ਜਿਹੜੇ ਹਨ, ਕੋਈ ਔਗੁਣ ਹੈ ਕਥਾ ਨੂੰ ਸੁਣਦਿਆਂ ਤੇ ਪਤਾ ਲੱਗਦਾ ਕਿ ਆ ਫਲਾਣਾ ਇਹਨੇ ਔਗੁਣ ਕੀਤਾ, ਗਲਤ ਕੰਮ ਕੀਤਾ, ਗੁਰਮੁਖ ਪਿਆਰੇ ਆਪਣੇ ਮਨ ਨੂੰ ਸਮਝਾਉਂਦੇ, ਕਥਾ ਦਾ ਤੀਰ ਆਪਣੇ ਮਨ ਨੂੰ ਮਾਰਦੇ ਕਿ ਮਨਾ ਦੇਖ ਉਹਨੇ ਆਹ ਪੁੱਠਾ ਕੰਮ ਕੀਤਾ, ਉਹਦਾ ਆਹ ਹਸ਼ਰ ਹੋਇਆ, ਜੇ ਤੂਨੇ ਵੀ ਆਹ ਕੰਮ ਕੀਤਾ ਤੇ ਤੇਰਾ ਇਹ ਵੀ ਹਸ਼ਰ ਹੋਵੇਗਾ, ਬਚ ਜਾ। ਸੋ ਇਸ ਤਰ੍ਹਾਂ ਗੁਰਮੁਖ ਪਿਆਰੇ ਪਿਆਰਿਓ ਆਪਣੇ ਆਪ ਨੂੰ ਬਚਾ ਲੈਂਦੇ ਹਨ।
1: ਗੁਰੂ ਸਰ ਔਰ ਨਾ ਸ਼ਰਨ ਜਾਂ ਤੇ ਲੀਨਿਓ,
0: ਤੇ ਗੁਰੂ ਸਰ ਔਰ ਨਾ, ਇਹ ਸਤਿਗੁਰੂ ਮਹਾਰਾਜ ਰੂਪੀ ਸਰੋਵਰ ਕੋਈ ਦੂਜਾ ਨਹੀਂ ਪ੍ਰਾਪਤ ਹੋਵੇਗਾ। ਸਭ ਤੋਂ ਵੱਡਾ ਇਹ ਮਾਨ ਸਰੋਵਰ ਹੈ ਗੁਰੂ ਘਰ। ਇਸ ਕਰਕੇ ਭਾਈ ਸੱਜੇ ਖੱਬੇ ਨਾ ਜਾਓ ਤੇ ਜਦੋਂ ਜਾਣਾ ਨਾ ਗੁਰੂ ਘਰ ਦੇ ਵਿੱਚ ਆਓ। ਇਹਦੇ ਵਿੱਚੋਂ ਹੀ ਪਿਆਰਿਓ ਤੁਹਾਨੂੰ ਸਾਰੀਆਂ ਲੋਕ ਅਤੇ ਪਰਲੋਕ ਦੀਆਂ ਬਰਕਤਾਂ ਜਿਹੜੀਆਂ ਆਪ ਜੀ ਨੂੰ ਇਹ ਦਰੋਂ ਘਰੋਂ ਪ੍ਰਾਪਤ ਹੋਣਗੀਆਂ। ਕਦੇ ਪਿਆਰਿਓ ਇਹ ਦੂਜੇ ਤੀਜੇ ਲਈ ਇਹ ਸੰਸਾਰੀ ਲੋੜਾਂ ਚਾਹੀਦੀਆਂ ਜੇ ਉਹਦੇ ਲਈ ਵੀ ਆਉਂਦੇ ਨਾ ਪਿਆਰਿਓ, ਬਹੁਤ ਵਧੀਆ ਗੱਲ ਹੈ। ਕਈ ਕਹਿੰਦੇ ਨਾ ਕਿ ਗੁਰੂ ਘਰ ਦੇ ਵਿੱਚ ਜਾ ਕਰਕੇ ਜੀ ਪੁੱਤਰ ਦੀ ਦਾਤ ਮੰਗ ਰਿਹਾ ਜੀ, ਕਈ ਗੁਰਮੁਖ ਪਿਆਰੇ ਬਾਹਰ ਜਾਣਾ ਹੁੰਦਾ ਅਰਦਾਸ ਗੁਰੂ ਘਰ ਦੇ ਵਿੱਚ ਕਰਾ ਦਿੰਦੇ, ਮੇਰੇ ਵਰਗੇ ਕਈ ਅਖੌਤੀ ਕਹਿ ਦਿੰਦੇ ਪਿਆਰਿਓ ਕਿ ਆਪ ਹੀ ਗੁਰੂ ਘਰ ਦੇ ਵਿੱਚ ਆਹ ਅਰਦਾਸਾਂ ਕਰਾਉਂਦੇ ਹੋ। ਨਹੀਂ ਪਿਆਰਿਓ, ਉਹਨਾਂ ਦੇ ਆਖੇ ਨਾ ਲੱਗੋ। ਮਹਾਰਾਜ ਨੇ ਕਿਹਾ ਨਾ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਜੇ ਦੁੱਖ ਹੈ ਤਾਂ ਗੁਰੂ ਘਰ ਦੇ ਵਿੱਚ ਆ ਕਰਕੇ ਆਪਣਾ ਦੁੱਖ ਸਾਂਝਾ ਕਰੋ, ਜੇ ਸੁੱਖ ਹੈ ਸ਼ੁਕਰਾਨਾ ਕਰਨਾ ਗੁਰੂ ਘਰ ਦੇ ਵਿੱਚ ਆ ਕਰਕੇ ਕਰਨਾ ਕਰੋ। ਨਾਮ ਲਿਵ ਭਾਵ ਕੇ ਜਿਹੜਾ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਮ ਦੇ ਨਾਲ ਲਿਵ ਲਾ ਲੈਂਦਾ ਤੇ ਉਹਦਾ ਸੰਸਾਰ ਸਾਗਰ ਤੋਂ

ਤੇ ਫਿਰ ਪਤਾਰ ਤੇ ਜਿਹੜਾ ਕੋਈ ਰਸਾਤਲ ਦੇ ਵਿੱਚ ਤਸਿਆ ਹੋਇਆ ਵਿਕਾਰਾਂ ਦੇ ਵਿੱਚ ਵੀ ਗਲਤਾਨ ਵਿਅਕਤੀ ਵੀ ਜਿਹੜਾ ਇਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜਿਹੜਾ ਤੁਹਾਡੀ ਸ਼ਰਨ ਦੇ ਵਿੱਚ ਆ ਜਾਵੇ, ਆਪ ਜੀ ਉਹਨਾਂ ਜੀਵਾਂ ਦਾ ਵੀ ਉਧਾਰ ਕਰ ਦਿੰਦੇ ਹੋ। ਅੱਗੇ ਸਾਤ ਸੰਗਤ ਜੀ, ਸਮਾਂ ਆਪਣੀ ਚਾਲ ਚੱਲਦਾ ਚੱਲ ਗਿਆ, ਕਥਾ ਦੀ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਔਰ ਇਹ ਰਹਿੰਦੇ ਜੋ ਮੰਗਲਾ ਚਾਰ ਆਦਿਕ ਜੋ ਹਨ ਪਿਆਰਿਓ, ਉਹਦੀ ਕੱਲ ਦੇ ਵਿੱਚ ਕੱਲ ਦੇ ਦੀਵਾਨਾਂ ਦੇ ਵਿੱਚ ਵਿਚਾਰ ਕਰਕੇ ਫਿਰ ਇਹ ਕਥਾ ਦੀ ਜੋ ਹੈ ਸਮਾਪਤੀ ਹੋਵੇਗੀ। ਸੋ ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਕਥਾ ਜਿਹੜੀ ਨਾ ਸਾਧ ਸੰਗਤ ਜੀ, ਮੈਂ ਪਹਿਲਾਂ ਵੀ ਬੇਨਤੀ ਕੀਤੀ, 2019 ਦੇ ਚੌਥੇ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਅਪਰ ਅਪਾਰ ਕਿਰਪਾਲਤਾ ਦੇ ਨਾਲ ਦਾਸ ਨੇ ਇਸ ਕਥਾ ਨੂੰ ਆਰੰਭ ਕਰਨਾ ਕੀਤਾ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਸ ਪਾਵਨ ਕਥਾ ਦਾ ਭੋਗ ਮਹਾਰਾਜ ਜੀ ਨੇ ਦਾਸ ਤੋਂ ਲਿਆ, ਉਹ ਤੋਂ ਬਾਅਦ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਵੀ ਦਾਸ ਨੇ ਕਥਾ ਕੀਤੀ। ਹੁਣ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਤੀਜੀ ਕਥਾ ਦਾ ਭੋਗ ਜਿਹੜਾ ਹੈ ਕੱਲ ਵਾਲੇ ਦੀਵਾਨਾਂ ਦੇ ਵਿੱਚ ਪੈਣ ਵਾਲਾ, ਪਿਆਰਿਓ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ, ਮਨੁੱਖ ਕੀ ਕਰ ਸਕਦਾ। ਇਹ ਸੰਗਤਾਂ ਦਾ ਆਸ਼ੀਰਵਾਦ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਪਿਆਰਿਓ ਇਹ ਸਾਰੇ ਕਾਰਜ ਹੁੰਦੇ ਹਨ। ਇਹੀ ਅਰਦਾਸ ਕਰਨੀ ਚਾਹੀਦੀ, ਸਤਿਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਬਖਸ਼ ਲੈਣ, ਆਪਣੇ ਚਰਨਾਂ ਦਾ ਪਿਆਰ ਦੇਣ। ਤੇ ਆਪ ਸਾਰਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਕਥਾ ਦੇ ਭੋਗ ਦਾ ਸਮਾਗਮ ਹੈ ਭਾਈ, ਤੇ 4 ਤੋਂ 5 ਵਜੇ ਸਾਰੇ ਸਿੰਘ ਸਾਹਿਬਾਨ ਗੁਰਮੁਖ ਪਿਆਰੇ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਕਥਾ ਦੀ ਸਮਾਪਤੀ ਹੋਵੇਗੀ, ਉਹ ਤੋਂ ਬਾਅਦ ਫਿਰ ਸਮਾਪਤੀ ਦੀ ਅਰਦਾਸ ਹੋਣ ਤੋਂ ਬਾਅਦ ਥੱਲੇ ਲੰਗਰ ਪ੍ਰਸ਼ਾਦ ਵੀ ਜਿਹੜਾ ਹੈ ਇਹ ਵਰਤਾਇਆ ਜਾਵੇਗਾ। ਸੋ ਆਪ ਸਾਰੀਆਂ ਸੰਗਤਾਂ ਨੂੰ ਇਹ ਹੱਥ ਜੋੜ ਕਰਕੇ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਵਾਲੇ ਦਿਨ ਇਹ ਭੋਗ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ।

ਗੋਬਿੰਦ ਸਿੰਘ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ

ਤੁਰਨਾ ਮੈਂ ਨਾ ਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਵਾਲ ਕੀਤੀ ਸੋ ਪਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਇ, ਕੀ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੇਤਾ, ਕੇ ਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੇ ਕਨੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਓ, ਆਖਣੀ ਔਖਾ ਸਾਚਾ ਨਾ।

ਬਣਾਏ ਰਹਾਉ। ਸਚਿ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜੇ ਵਡਿਆਪ ਤੇ ਵਡ ਤੇਰੀ ਦਾਤ ਜੰਦਨ ਕਰ ਕਹਿ ਕੀਤੀ ਰਾਤ ਖਸਮ ਵਸਾ ਰਹਿਤੀ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀ ਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਿਰਗ ਜੀਵੈ ਦਿਰਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ

ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤਵੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਢ ਆਵੈ ਸੈਕੂ ਸਾ ਤਿਸ ਪਾਛੈ ਪਛਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਖ ਅਨੇਕ ਅਨੰਤਾ। ਤੇਰੀ ਅਨਖ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰਨਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ। ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਪੰਕ ਜਮੋ ਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤਸ ਮੋੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਤੈ ਨਕਾਮ ਬਲ ਸਾਧ ਸੰਗਤ ਭਜ ਕੇਵਲ ਨਾਮ।
शरण जाम लाग भौ जल तरन कै जन्म बिरथा जात रंग माया कै रहाओ। जप तप संजम धर्म ना कमाया सेवा साधन जानिया हर राया।

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁੱਤੀ ਬਾਨ ਸੌ ਦਉਵਰ ਕਰ ਕਾਟ ਦਇਓ ਅਸ ਦੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਕਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੁ ਉਬਾਰੇ, ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭ ਹੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭ ਹੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਏ, ਸਭੈਰਨ ਕਉ ਆਜ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਦਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਦੁਜੋਂ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਤ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਛਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਮ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਮ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਮ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤੁਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਪਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਟੀ ਤੇ ਕੁੰਚਰੀ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ, ਜਬ ਆਕਰਖ ਕਰਤ ਹੋਂ ਕਬ ਹੋਂ, ਤੁਮ ਮੈਂ ਮਿਲਤ ਦੇ ਧਰ ਸਭ ਹੋਂ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦਿ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾਮੂੜ ਕਛ ਭੇਦ ਨਾ

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ, ਮੋਹੇ ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਪਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਹ ਗਹਿ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਿਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਏ, ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਿਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਿਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ। ਦਾਸ ਜਾਨ ਦੈ ਹਾਥ ਉਬਾਰੋ, ਹਮਰੇ ਸਭ ਬੈਰਿਨ ਸੰਘਾਰੋ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਿੰਦੁਈ ਏਕ ਹੈ ਬਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਦਿਆਂ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਤਿੰਨ ਬੇਦੀਨ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ ਜਹ ਤਹ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾ ਸਮਰਤ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹ ਨਾਨਕ ਸੱਚੇ ਸਾਹਿਬ ਕਿਆਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ

ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਅਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਹਿ ਰਾਮਤ ਹੋਈ, ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮਕੇ ਦੂਤ ਨਾਏ, ਤੇਰੇ ਛੱਡ ਜਾਹੇ, ਭਾਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ

ਸ਼੍ਰੀ ਵਾਹਿਗੁਰੂ ਜੀ ਅਰਦਾਸ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ

ਆਏ, ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ।

ਖਲੇ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਵੱਲੋਂ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ। ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿ ਤ੍ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਭਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਥੰਮ ਜੀ ਨਨਕਾਣੀ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗਨ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰ ਇਤਿਹਾਸ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਜੋ ਕਥਾ ਪਿਛਲੇ ਕਈ ਸਾਲਾਂ ਤੋਂ ਚਲੀ ਆ ਰਹੀ ਹੈ, ਕੱਲ ਉਸ ਕਥਾ ਦੇ ਭੋਗ ਪੈਣਗੇ। ਅੰਤਮ ਧਿਆਇ ਪ੍ਰਸੰਗ ਦੀ ਵਿਚਾਰ ਤਖਤ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਦੀ ਸੰਗਤਾਂ ਨੂੰ ਸ਼੍ਰਵਣ ਕਰਾਵਣਗੇ। ਉਪਰੰਤ ਅਰਦਾਸ ਹੋਵੇਗੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਣਗੀਆਂ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਹਾਜ਼ਰੀਆਂ ਭਰੋ, ਗੁਰ ਇਤਿਹਾਸ ਸੁਣ ਕੇ ਆਪਣਾ ਜਨਮ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Pegar.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

0: ਅਲੱਗ ਬਾਤ ਹੈ।
1: ਤੂੰ ਹੈ ਨਹੀਂ
0: ਉਹ ਗੁਰਦੁਆਰੇ ਦੇ ਅੰਦਰ ਵਾਲਾ ਤਾਂ ਹੈ ਹੀ ਨਹੀਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦਾ ਸਦਕਾ, ਅੱਜ ਜੋ ਕਿ ਵਿਦਿਆਰਥੀ ਕੀਰਤਨ ਦਰਬਾਰ, ਜਿਸ ਵਿੱਚ ਅਲੱਗ ਅਲੱਗ ਅਕੈਡਮੀਆਂ ਦੇ ਵਿਦਿਆਰਥੀ, ਬਾਬਾ ਸੁੱਚਾ ਸਿੰਘ ਗੁਰਮੁਖ ਸੰਗੀਤ ਅਕੈਡਮੀ ਦੇ ਵਿਦਿਆਰਥੀ, ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਭਾਈ ਜਸਪਾਲ ਸਿੰਘ ਜੀ, ਜਵਦੀ ਟਕਸਾਲ ਵਾਲੇ, ਉਹਨਾਂ ਸਾਰਿਆਂ ਦੇ ਜਿਹੜੇ ਵਿਦਿਆਰਥੀ ਹਨ ਇੱਥੇ ਹੀ ਸਾਰੇ ਪਹੁੰਚੇ ਨੇ ਅਤੇ ਉਹ ਅੱਜ ਸਾਰੇ ਹੀ ਹਾਜ਼ਰੀ ਲਵਾ ਰਹੇ ਹਨ। ਗੁਰੂ ਪਿਤਾ ਮਹਾਰਾਜ ਜੀ ਧੰਨ ਧੰਨ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ। ਮੇਰੀ ਬੇਨਤੀ ਹੈ ਬਾਬਾ ਸੁੱਚਾ ਸਿੰਘ ਗੁਰਮੁਖ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੂੰ ਅਤੇ ਨਾਲ ਦੀ ਨਾਲ ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਜਥੇਦਾਰ ਬਾਬਾ ਯਾਦਵਿੰਦਰ ਸਿੰਘ ਜੀ, ਗੁਰਦੁਆਰਾ ਭੱਠਾ ਸਾਹਿਬ ਪੱਟੀ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਵੱਲੋਂ ਸਪੈਸ਼ਲ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ ਹੈ। ਅਤੇ ਨਾਲ ਹੀ ਮੈਂ ਪ੍ਰਿੰਸੀਪਲ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਉਹਨਾਂ ਨੂੰ ਸੁਰਪਾਓ ਦੀ ਜਿਹੜੀ ਬਖਸ਼ਿਸ਼ ਹੈ ਉਹ ਦੇਣਗੇ। ਅਤੇ ਨਾਲ ਦੀ ਨਾਲ ਸਾਡੇ ਬਹੁਤ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ, ਜੋ ਕਿ ਇੱਥੇ ਵੀ ਅਸਥਾਨ 'ਤੇ ਸੇਵਾ ਕਰਦੇ ਨੇ ਅਤੇ ਜਲਾਲਾਬਾਦ ਵੀ ਅਸਥਾਨ 'ਤੇ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਉਹ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ। ਅਤੇ ਹਰ ਸਾਲ ਜਿਹੜੀ ਸਾਡੀ ਸੰਗਤ ਹੁੰਦੀ ਹੈ ਜਦੋਂ ਜਾਂਦੇ ਹਾਂ ਅਤੇ ਇਹ ਜਿਹੜੀ ਪਰੌਂਠਿਆਂ ਦੀ ਸੇਵਾ ਵੀ ਇਸ ਜਗ੍ਹਾ ਤੋਂ ਹੀ, ਇਹਨਾਂ ਦੇ ਅਸਥਾਨ ਤੋਂ ਹੀ ਕੀਤੀ ਜਾਂਦੀ ਹੈ। ਇਹਨਾਂ ਦਾ ਵੀ ਬਹੁਤ ਧੰਨਵਾਦ, ਇਹ ਵੀ ਆਏ ਹਨ। ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਬਾਬਾ ਯਾਦਵਿੰਦਰ ਸਿੰਘ ਜੀ ਜਥੇਦਾਰ ਗੁਰਦੁਆਰਾ ਭੱਠਾ ਸਾਹਿਬ ਜੀ ਪੱਟੀ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣਾ ਸੁਰਪਾਓ ਜਿਹੜਾ ਹੈ ਉਹ ਹਾਸਲ ਕਰਨ। ਅਤੇ ਨਾਲ ਦੀ ਨਾਲ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਜਿਹੜੀ ਸੁਰਪਾਓ ਦੇਣ ਦੀ ਬਖਸ਼ਿਸ਼ ਹਾਸਲ।
1: ਬੋਲੇ ਸੋਨਿਹਾ
0: ਮੈਂ ਨਾਲ ਦੀ ਨਾਲ ਬਾਬਾ ਬਲਜੀਤ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਜਿਹੜੀ ਹੈ ਸੰਸਥਾ ਵੱਲੋਂ ਜਿਹੜਾ ਹੈ ਮਾਨ ਸਨਮਾਨ ਹਾਸਲ ਕਰਨ। ਅਤੇ ਮੈਂ ਪ੍ਰਿੰਸੀਪਲ ਜਸਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ।
1: ਬੋਲੇ ਸੋਨਿਹਾ,
0: ਮੇਰੀ ਸਾਰੇ ਹੀ ਵਿਦਿਆਰਥੀਆਂ ਨੂੰ, ਕੀਰਤਨੀਆਂ ਨੂੰ ਬੇਨਤੀ ਹੈ ਕਿ ਆਪਾਂ ਟਾਈਮ ਦਾ ਜਿਹੜਾ, ਕਿਉਂਕਿ ਤਖ਼ਤ ਸਾਹਿਬ ਦੇ ਉੱਪਰ ਆਏ ਹਾਂ, ਹਰੇਕ ਦਾ ਮਨ ਹੁੰਦਾ ਹੈ ਬੱਚੇ ਦਾ ਕਿ ਅਸੀਂ ਕੀਰਤਨ ਕਰੀਏ। ਆਪ ਆ ਗਏ ਉਹ ਹਾਜ਼ਰੀ ਗੁਰੂ ਸਾਹਿਬ ਨੇ ਆਪ ਜੀ ਦੀ ਪ੍ਰਵਾਨ ਕਰ ਲਈ ਹੋਈ ਹੈ, ਪਰ ਮੇਰੀ ਬੇਨਤੀ ਹੈ ਬੱਚਿਆਂ ਨੂੰ ਕਿ ਬਹੁਤਾ ਲੰਮਾ ਸਮਾਂ ਆਪਾਂ ਜਿਹੜਾ ਸ਼ਬਦ ਨੂੰ ਲਮਕਾਉਣਾ ਨਹੀਂ ਹੈ, ਤਾਂ ਜੋ ਜਿਹੜਾ ਹੋਰ ਬੱਚੇ ਨੇ ਉਹਨਾਂ ਦਾ ਸਮਾਂ ਜਿਹੜਾ ਹੈ ਉਹ ਨਾ ਜਿਹੜੇ ਸਾਰੇ ਹੀ ਲੈ ਸਕਣ ਸਮਾਂ, ਕਿਉਂਕਿ ਜੇ ਅਸੀਂ ਲਮਕਾਵਾਂਗੇ ਤਾਂ ਜਿਹੜੇ ਪਿੱਛੇ ਕੀਰਤਨੀਏ ਨੇ ਵਿਦਿਆਰਥੀ ਨੇ ਉਹ ਰਹਿ ਜਾਂਦੇ ਹਨ। ਅਤੇ ਬੜੇ ਹੀ ਪਿਆਰ ਦੇ ਨਾਲ ਹੁਣ ਬਾਬਾ ਸੁੱਚਾ ਸਿੰਘ ਗੁਰਮੁਖ ਸੰਗੀਤ ਅਕੈਡਮੀ ਦੇ ਵਿਦਿਆਰਥੀ ਉਹ ਕੀਰਤਨ ਕਰਨਗੇ ਅਤੇ 5-7 ਮਿੰਟ ਦੀ ਇਹ ਹਾਜ਼ਰੀ ਹੈ। ਸੋ ਬੜੇ ਹੀ ਪਿਆਰ ਦੇ ਨਾਲ, ਜਕਾਰੇ ਦੇ ਨਾਲ ਆਪਾਂ ਸਾਰਿਆਂ ਨੇ ਹੀ ਜਿਹੜੀ ਹੈ ਇਹ ਅਰਦਾਸ ਕਰਨੀ ਹੈ ਕਿ ਚੜ੍ਹਦੀ ਕਲਾ ਇਹਨਾਂ ਸਾਰਿਆਂ ਨੂੰ ਬਖਸ਼ਣ ਜੀ। ਬੋਲੇ ਸੋਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿ
0: ਵਾਹਿਗੁਰੂ
1: ਵਾਹਿਗੁਰੂ

0: ਵਾਹਿਗੁਰੂ ਜੀ ਕੀ ਫਤਿਹ।
1: ਬੋਲੇ ਸੋਨਿਹਾਰ। ਬੜੇ ਹੀ ਪਿਆਰ ਦੇ ਨਾਲ ਬੱਚਿਆਂ ਨੇ, ਬਾਬਾ ਸੁੱਚਾ ਸਿੰਘ ਗੁਰਮੁਖ ਸੰਗੀਤ ਅਕੈਡਮੀ ਦੇ ਵਿਦਿਆਰਥੀ ਜਿਨ੍ਹਾਂ ਨੇ ਹਾਜ਼ਰੀ ਲਾਈ ਹੈ, ਸੋ ਬਹੁਤ ਪਿਆਰ ਸਿੰਘ ਸਾਹਿਬ ਬਾਬਾ ਜੀ ਬਾਬਾ ਕੁਲਵੰਤ ਸਿੰਘ ਜੀ ਕਰਦੇ ਨੇ, ਪਿਆਰ ਦਿੰਦੇ ਨੇ। ਸੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਸ ਤਖ਼ਤ 'ਤੇ ਆ ਕਰਕੇ ਸਮਾਗਮ ਵਿੱਚ ਹਾਜ਼ਰੀਆਂ ਭਰਦੇ ਨੇ, ਅਸੀਸਾਂ ਦਿੰਦੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਬਾਬਾ ਕੁਲਵੰਤ ਸਿੰਘ ਜੀ ਦੇ ਲਈ ਵੀ ਇੱਕ ਉੱਚੀ ਜਕਾਰੇ ਦੀ ਆਵਾਜ਼ ਦੇ ਨਾਲ ਸਾਰਾ ਜਿਹੜੀ ਸੰਗਤ ਹੈ, ਜ਼ੋਰਦਾਰ ਆਵਾਜ਼ ਆਉਣੀ ਚਾਹੀਦੀ ਹੈ ਜੀ। ਬੋਲੇ ਸੋਨਿਹਾਰ। ਹੁਣ ਦਿੱਲੀ ਦੇ ਵਿਦਿਆਰਥੀ ਅਗਮ ਕੌਰ, ਜੋ ਆਪ ਜੀ ਨੂੰ 5-7 ਮਿੰਟ ਦੀ ਹਾਜ਼ਰੀ, ਸਾਰਿਆਂ ਨੂੰ ਹੀ ਬੇਨਤੀ ਹੈ, ਵਿਦਿਆਰਥੀਆਂ ਨੂੰ ਕੋਸ਼ਿਸ਼ ਕਰੋ ਕਿ ਜਿਨ੍ਹਾਂ ਦਾ ਨਾਮ ਬਾਅਦ 'ਚ ਬੋਲਿਆ ਜਾਂਦਾ ਹੈ ਉਹ ਅੱਗੇ ਆ ਕੇ ਬੈਠ ਜਾਇਆ ਕਰਨ, ਤਾਂ ਜੋ ਸਮਾਂ ਜਿਹੜਾ ਹੈ ਸਾਡੇ ਕੋਲ ਬਚ ਜਾਵੇ। ਉਹ ਸੁਸਮੀਤ ਕੌਰ, ਇਹਨਾਂ ਤੋਂ ਬਾਅਦ ਉਹਨਾਂ ਦਾ ਸਮਾਂ ਹੈ, ਉਹ ਆ ਕੇ ਬੈਠ ਜਾਣ ਅਤੇ ਬੜੇ ਹੀ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਬੈਠ ਕੇ ਕੀਰਤਨ ਦਾ ਆਨੰਦ ਲੈਣਾ ਹੈ ਜੀ।
2: ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਦੇ ਨਾਲ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ ਬੀਬੀ ਅਗਮ ਕੌਰ ਜੀ ਦਿੱਲੀ ਵਾਲੇ। ਸੋ ਹੁਣ ਮੈਂ ਬੇਨਤੀ ਕਰਾਂਗਾ ਬੀਬੀ ਸੁਸਮੀਤ ਕੌਰ ਲੁਧਿਆਣੇ ਵਾਲਿਆਂ ਨੂੰ, ਅਤੇ ਦਾਸ ਇੱਕ ਬੇਨਤੀ ਕਰੇ ਕਿ ਜਿਸ ਤਰ੍ਹਾਂ ਨਾਮ ਬੋਲੇ ਜਾਂਦੇ ਹਨ ਪਹਿਲਾਂ ਹੀ ਆਪਣੇ ਜਿਹੜੇ ਨੇ ਸਾਜ ਅਤੇ ਆਪਣੇ ਸਾਥੀ ਜਿਹੜੇ ਨੇ ਉਹ ਨਾਲ ਬਿਠਾ ਕੇ ਰੱਖਿਆ ਕਰੋ, ਕਿਉਂਕਿ ਸਮਾਂ ਜਿਹੜਾ ਹੁੰਦਾ ਹੈ ਉਹ ਫਿਰ ਲੱਗ ਜਾਂਦਾ ਹੈ ਆਪ ਜੀ ਨੂੰ ਸਾਜ ਲੈਂਦੇ ਹਾਂ। ਤੋ ਸਾਰੀ ਸੰਗਤ ਨੂੰ ਬੇਨਤੀ ਹੈ, ਆਓ ਹੁਣ ਬੜੇ ਹੀ ਪਿਆਰ ਦੇ ਨਾਲ ਬੀਬੀ ਸੁਸਮੀਤ ਕੌਰ ਲੁਧਿਆਣੇ ਵਾਲੇ, ਉਹਨਾਂ ਤੋਂ ਬਾਅਦ ਬੀਬੀ ਗੁਰਪ੍ਰੀਤ ਕੌਰ ਜੀ ਲੁਧਿਆਣੇ ਵਾਲੇ, ਉਹਨਾਂ ਨੂੰ ਬੇਨਤੀ ਹੈ ਕਿ ਆਪ ਵੀ ਅੱਗੇ ਆ ਜਾਓ ਇੱਥੇ। ਸੋ ਉਹਨਾਂ ਤੋਂ ਬਾਅਦ ਜਾਜਪ੍ਰੀਤ ਸਿੰਘ, ਅੰਤਰਪ੍ਰੀਤ ਕੌਰ, ਉਹਨਾਂ ਦੀ ਹਾਜ਼ਰੀ ਹੈ। ਸੋ ਆਓ ਬੜੇ ਹੀ ਪਿਆਰ ਦੇ ਨਾਲ ਆਪਾਂ ਸੁਸਮੀਤ ਕੌਰ ਲੁਧਿਆਣੇ ਤੋਂ ਉਹਨਾਂ ਦੇ ਨਾਲ ਆਪਾਂ ਕੀਰਤਨ ਦੀ ਸਾਂਝ ਪਾਉਣੀ ਹੈ। ਸਾਡੇ ਵੱਡੇ ਭਾਗ ਹਨ ਜੋ ਅਸੀਂ ਸਾਰੇ ਹੀ ਤਖ਼ਤ ਤਖ਼ਤ 'ਤੇ ਬੈਠ ਕਰਕੇ ਅੱਜ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁੱਖ ਪਾਇਆ, ਬੜੇ ਹੀ ਪਿਆਰ ਦੇ ਨਾਲ ਆਪਾਂ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਹਾਂ। ਆਓ ਮਿਲ ਕਰਕੇ ਸਾਰਿਆਂ ਨੇ ਹੀ ਹਾਜ਼ਰੀ ਭਰਨੀ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬਾਂ ਨੇ ਵਾਜਾ ਰੱਖ, ਹਰਮੋਨੀਅਮ ਰੱਖ ਦੋਗੇ। ਮੇਰੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਟਾਈਮ ਦਾ ਥੋੜ੍ਹਾ ਜਿਹਾ ਖਿਆਲ ਜ਼ਰੂਰ ਰੱਖਿਆ ਕਰੋ। ਉਸਤਾਦ ਜੀ ਵੱਲੋਂ ਬੇਨਤੀ ਹੈ। ਬੜੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ ਬੀਬੀ ਸੁਸਮੀਤ ਕੌਰ ਜੀ ਲੁਧਿਆਣੇ ਵਾਲੇ, ਬੀਬੀ ਗੁਰਪ੍ਰੀਤ ਕੌਰ ਜੀ ਲੁਧਿਆਣੇ ਵਾਲੇ। ਹੁਣ ਬੀਬੀ ਗੁਰਪ੍ਰੀਤ ਕੌਰ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਇੱਕ ਸ਼ਬਦ ਦੀ ਹਾਜ਼ਰੀ ਲਾਉਣਗੇ। ਉਪਰੰਤ ਜਾਚਕਪ੍ਰੀਤ ਸਿੰਘ, ਅੰਤਰਪ੍ਰੀਤ ਕੌਰ, ਉਹ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾਉਣਗੇ। ਸੋ ਗੁਰੂ ਪਿਆਰ ਵਾਲੇ, ਉਹ ਵੱਡੇ ਭਾਗ ਹਨ ਕਿ ਸਾਡੇ ਸਾਰਿਆਂ ਦੇ ਬੱਚੇ ਐਡੇ ਵੱਡੇ ਤਖ਼ਤ 'ਤੇ ਆ ਕਰਕੇ ਕੀਰਤਨ ਕਰਨਾ, ਇਹ ਬਹੁਤ ਵੱਡੀ ਗੱਲ ਹੈ। ਅਤੇ ਉੱਤਮ ਗੱਲ ਇਹ ਹੈ ਕਿ ਜਿਨ੍ਹਾਂ ਦੇ ਬੱਚੇ ਕੀਰਤਨ ਕਰਦੇ ਨੇ ਉਹ ਪਰਿਵਾਰ ਬਹੁਤ ਵੱਡੇ ਭਾਗਾਂ ਵਾਲਾ ਹੁੰਦਾ ਹੈ, ਜਿਹੜਾ ਗੁਰੂ ਦੀ ਕੀਰਤੀ ਦੇ ਨਾਲ ਜੁੜਦੇ ਹਨ। ਸੋ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਗੁਰਬਾਣੀ ਨਾਲ, ਕੀਰਤਨ ਨਾਲ ਜੋੜ ਕੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਨੂੰ ਹੋਰ ਵਧਾਈਏ। ਆਓ ਬੜੇ ਹੀ ਪਿਆਰ ਦੇ ਨਾਲ ਆਪਾਂ ਸ਼ਬਦ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪ ਜੀ ਨੂੰ ਬੀਬੀ ਗੁਰਪ੍ਰੀਤ ਕੌਰ ਜੀ ਲੁਧਿਆਣੇ ਵਾਲੇ ਇਹਨਾਂ ਨੇ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾਈ ਹੈ। ਹੁਣ ਜਾਚਕਪ੍ਰੀਤ ਸਿੰਘ ਜੀ ਅੰਤਰਪ੍ਰੀਤ ਕੌਰ ਉਹ ਆਪ ਜੀ ਨੂੰ ਸ਼ਬਦ ਸਰਵਣ ਕਰਾਉਣਗੇ। ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਇੱਕ ਤੁੱਕ ਨੂੰ ਵਾਰ ਵਾਰ ਨਹੀਂ ਕਰਨਾ ਟਾਈਮ ਦੀ, ਕਿਉਂਕਿ ਬਾਕੀ ਸਾਰੇ ਹੀ ਬੱਚੇ ਜਿਹੜੇ ਨੇ ਕੀਰਤਨ ਲਗਭਗ 30-35 ਜਥੇ ਨੇ ਆਪਣੇ ਕੋਲ ਬੱਚਿਆਂ ਦੇ, ਅਤੇ ਉਹ ਸਾਰੇ ਇਹੀ ਹਾਜ਼ਰੀ ਉਹਨਾਂ ਨੇ ਭਰਨੀ ਹੈ। ਤੋ ਇਹਨਾਂ ਤੋਂ ਬਾਅਦ ਮੈਂ ਭਾਈ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਲਾਗੇ ਆ ਜਾਣ ਜੀ। ਆਓ ਬੜੇ ਹੀ ਪਿਆਰ ਦੇ ਨਾਲ ਆਪ ਜੀ ਕੀਰਤਨ ਦੀ ਹਾਜ਼ਰੀ ਦੇ ਨਾਲ ਜੁੜੋ ਜੀ।
1: ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਿਆਰ ਦੇ ਨਾਲ ਆਪ ਜੀ ਨੂੰ ਸ਼ਬਦ ਦੀ ਸਾਂਝ ਪਾਈ ਹੈ। ਆਓ ਬੜੇ ਹੀ ਪਿਆਰ ਦੇ ਨਾਲ ਹੁਣ ਭਾਈ ਗੁਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹ ਆਪ ਜੀ ਦੇ ਨਾਲ ਰਬਾਬ ਨਾਲ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਗੇ। ਬੜੇ ਹੀ ਪਿਆਰ ਦੇ ਨਾਲ ਆਪ ਜੀ ਨੇ ਕੀਰਤਨ ਸਰਵਣ ਕਰਨਾ ਹੈ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਇਸ ਜਣ ਦੁੱਖ ਨਿਕਟ ਨਹੀਂ ਆਵੇ। ਜਿਹੜੇ ਕੀਰਤੀ ਨੂੰ ਪਰਮਾਤਮਾ ਦੀ ਨੂੰ ਗਾਉਂਦੇ ਹਨ ਅਤੇ ਸਤਿਗੁਰੂ ਕਹਿੰਦੇ ਉਹਨਾਂ ਨੂੰ ਕਦੇ ਵੀ ਦੁੱਖ ਤਕਲੀਫਾਂ ਨਹੀਂ ਆਉਂਦੀਆਂ। ਜਿਤਨੀ ਵੀ ਸੰਗਤ ਯਾਤਰਾ 'ਤੇ ਆਈ ਹੈ ਹਰੇਕ ਦੀ ਭਾਵਨਾ ਜਿਹੜੀ ਹੈ ਸਤਿਗੁਰੂ ਕਬੂਲ ਕਰਨ। ਸੋ ਹਰ ਸਾਲ ਦੀ ਤਰ੍ਹਾਂ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਪ੍ਰਿੰਸੀਪਲ ਜਸਪਾਲ ਸਿੰਘ ਜੀ, ਸਾਰੀ ਹੀ ਜਥੇਬੰਦੀ ਵੱਲੋਂ ਇਹ ਜੋ ਸਮਾਗਮ 24 ਤੋਂ ਲੈ ਕਰਕੇ 30 ਤਰੀਕ ਤੱਕ ਜੋ ਯਾਤਰਾ ਇੱਥੇ ਆ ਕਰਕੇ ਦਰਸ਼ਨ ਕਰਦੇ ਹਾਂ ਅਸੀਂ ਸਾਰੇ ਹੀ, ਸੋ ਵੱਡੇ ਭਾਗ ਹਨ ਸਾਡੇ ਸਾਰਿਆਂ ਦੇ ਹੀ ਜੋ ਸਤਿਗੁਰੂ ਨੇ ਬਖਸ਼ਿਸ਼ ਰਹਿਮਤ ਕਰਕੇ ਆਪ ਤਰਸ ਕਰਕੇ ਸਾਡੇ ਕੋਲੋਂ ਯਾਤਰਾਵਾਂ ਸੇਵਾਵਾਂ ਲੈ ਲੈਂਦੇ ਹਨ। ਸੋ ਇਹਨਾਂ ਯਾਤਰਾ ਦੇ ਵਿੱਚ ਹਰ ਇੱਕ ਆਪੋ ਆਪਣਾ ਰੋਲ, ਆਪੋ ਆਪਣੀ ਸੇਵਾ ਜਿਹੜੀ ਹੈ ਉਹ ਕਰ ਰਿਹਾ ਹੈ। ਬਿਨ ਬੋਲਿਆਂ ਸਭ ਕੁਛ ਜਾਣਦਾ ਪਰਮਾਤਮਾ, ਸਾਰਿਆਂ ਦੇ ਨਾਮ ਸਤਿਗੁਰੂ ਆਪ ਜਾਣਦਾ ਹੈ। ਬੱਚਿਆਂ ਨੇ ਕੀਰਤਨ ਕੀਤਾ ਹੈ, ਸੱਚ ਜਾਣੋ ਜਿਨ੍ਹਾਂ ਦੇ ਬੱਚੇ ਕੀਰਤਨ ਨਾਲ ਜੁੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਵਾੜ ਲੱਗੀ ਹੋਈ ਹੈ। ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ, ਅਤੇ ਦੁੱਖ ਆਵੇਗਾ ਵੀ ਅਤੇ ਹਵਾ ਦੇ ਬੁਲਬਲੇ ਵਾਂਗੂ ਚੱਲਾ ਜਾਵੇਗਾ। ਆਓ ਬੜੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਭਾਈ ਸਾਹਿਬ ਸ਼ਬਦ ਸਰਵਣ ਕਰਾਉਣਗੇ ਜੀ।

0: ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ। ਬੜੇ ਹੀ ਆਨੰਦ ਦੇ ਨਾਲ ਆਪ ਜੀ ਸਰਵਣ ਕਰ ਰਹੇ। ਸੋ ਆਓ ਭਾਈ ਗੁਰਸੇਵਕ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ, ਇਹ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ 5 ਤੋਂ 7 ਮਿੰਟ ਦਾ ਸਮਾਂ ਜਿਹੜਾ ਹੈ ਉਹ ਲਗਾਇਆ ਜਾਵੇ, ਕਿਉਂਕਿ ਆਪ ਜੇਕਰ ਸਮੇਂ ਦਾ ਧਿਆਨ ਰੱਖੋਗੇ ਅਤੇ ਬੱਚੇ ਜਿਹੜੇ ਰਹਿੰਦੇ ਨੇ ਵਿਦਿਆਰਥੀ ਕੀਰਤਨ ਵਾਲੇ, ਕਿਉਂਕਿ ਹਰੇਕ ਮਨ 'ਚ ਚਾਅ ਹੁੰਦਾ ਕਿ ਮੈਂ ਸ਼ਬਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਭੇਟਾ ਕਰਨਾ ਹੈ, ਆਪਾਂ ਸਾਰਿਆਂ ਨੇ ਹੀ, ਉਹ ਕਿਉਂਕਿ ਉਹ ਸਮਾਂ ਆਪਣੇ ਕੋਲ ਸੀਮਿਤ ਹੈ। ਇਸ ਲਈ ਕੋਸ਼ਿਸ਼ ਕਰੀਏ ਕਿ ਹਾਜ਼ਰੀ 3-4-5 ਮਿੰਟ ਦਾ ਵੀ ਆਨੰਦ ਓਨਾ ਹੀ ਆ ਜਾਂਦਾ ਹੈ। ਸੋ ਹਾਜ਼ਰੀ ਨੂੰ ਦੇ ਵਿੱਚ ਸਮਾਂ ਆਪ ਜੀ ਨੇ ਧਿਆਨ ਦੇ ਨਾਲ ਰੱਖਣਾ ਹੈ। ਆਓ ਬੜੇ ਹੀ ਪਿਆਰ ਦੇ ਨਾਲ ਆਪ ਜੀ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਬਾਬਾ ਫਰੀਦ, ਉਹ ਆਪ ਜੀ ਦੇ ਨਾਲ ਹਾਜ਼ਰੀ ਭਰਨਗੇ ਜੀ।
1: ਵਾਹਿਗੁਰੂ ਜੀ

0: ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਸੇਵਕ ਸਿੰਘ ਜੀ, ਇਹਨਾਂ ਤੋਂ ਬਾਅਦ ਭਾਈ ਗੁਰਪ੍ਰੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਾਲੇ, ਅਤੇ ਉਹਨਾਂ ਤੋਂ ਬਾਅਦ ਭਾਈ ਸੁਖਦੇਵ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਨਾਲ ਬੈਠੇ ਬੈਠੇ ਸੰਗਤ। ਬੇਨਤੀ ਹੈ ਸਾਰੇ ਹੀ ਵਿਦਿਆਰਥੀਆਂ ਨੂੰ ਅਤੇ ਰਾਗੀ ਸਾਹਿਬਾਨ ਨੂੰ, ਕੀਰਤਨੀਆਂ ਨੂੰ, ਕਿਉਂਕਿ ਆਪਾਂ ਜਿਹੜੀ ਵੰਦਨਾ ਹੈ ਉਹਨੂੰ ਸਿੱਧਾ ਹੀ ਸ਼ਬਦ ਆਪਾਂ ਸ਼ੁਰੂਆਤ ਕਰੀਏ। ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਹੁਣ ਕਿਸੇ ਨੇ ਵੰਦਨਾ ਜਿਹੜੀ ਆਪਾਂ ਆਰੰਭ ਤੋਂ ਡੰਡੌਤ ਜਿਹਨੂੰ ਕਹਿ ਦਿੰਦੇ ਹਾਂ, ਉਹ ਸਾਰੇ ਰਾਗੀਆਂ ਨੇ ਕੀਤੀ ਹੋਈ ਹੈ। ਕਿਰਪਾ ਕਰਕੇ ਬੇਨਤੀ ਹੈ ਕਿ ਆਪਾਂ 5-7 ਮਿੰਟ ਦੀ ਹਾਜ਼ਰੀ ਲਾਈਏ ਜੀ। ਆਓ ਬੜੇ ਹੀ ਪਿਆਰ ਦੇ ਨਾਲ ਭਾਈ ਗੁਰਪ੍ਰੀਤ ਸਿੰਘ ਜੀ।

0: ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੋਪੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਹਜ਼ੂਰੀ ਰਾਗੀ ਬੜੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ। ਹੁਣ ਭਾਈ ਸੁਖਦੇਵ ਸਿੰਘ ਜੀ ਤਰਨ ਤਾਰਨ ਵਾਲੇ, ਇਹਨਾਂ ਨੂੰ ਬੇਨਤੀ ਹੈ, ਸਾਰੇ ਹੀ ਕੀਰਤਨੀਆਂ ਨੂੰ ਵਿਦਿਆਰਥੀਆਂ ਨੂੰ ਦੁਬਾਰਾ ਬੇਨਤੀ ਹੈ ਕਿ ਸਮੇਂ ਨੂੰ ਜ਼ਰੂਰ ਸੰਕੋਚ ਕੇ ਰੱਖੋ ਤਾਂ ਜੋ ਸਾਰਿਆਂ ਨੂੰ ਹੀ ਸਮਾਂ ਮਿਲ ਪਾਵੇ। ਅਤੇ ਜਿਹੜੀ ਸੰਗਤ ਬੈਠੀ ਹੈ, ਜਿਹੜੇ ਕੀਰਤਨੀਏ ਵਿਦਿਆਰਥੀ ਬੈਠੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਸ਼ਬਦ ਦਾ ਟਾਈਮ ਸਾਰਿਆਂ ਨੂੰ ਮਿਲੇਗਾ, ਪਰ ਆਪਾਂ ਗੋਦ 'ਚ ਗੁਰੂ ਦੀ 'ਚ ਬੈਠੇ ਹਾਂ, ਥੋੜ੍ਹਾ ਜਿਹਾ ਆਪਾਂ ਸਾਰਿਆਂ ਨੇ ਹੀ ਬੈਠ ਕਰਕੇ ਨਾਲ ਨਾਲ ਸੁਣੀਏ, ਆਪਣੀ ਵਾਰੀ ਦਾ ਵੀ ਇੰਤਜ਼ਾਰ ਕਰੀਏ। ਉਸਤਾਦ ਜੀ ਵੱਲੋਂ ਮੈਨੂੰ ਲਿਸਟ ਆਈ ਹੋਈ ਹੈ, ਜਿਵੇਂ ਜਿਵੇਂ ਉਹਨਾਂ ਨੇ ਲਿਖਿਆ ਹੈ ਦਾਸ ਉਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਸਾਂਝ ਪਾ ਰਿਹਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਇਸੇ ਤਰ੍ਹਾਂ ਹੀ ਬੈਠ ਕੇ ਆਨੰਦ ਲਵੋ ਜੀ, ਅਤੇ ਸਮੇਂ ਦੇ ਵਿੱਚ 5 ਕੁ ਮਿੰਟ ਦੇ ਵਿੱਚ ਆਪ ਹਾਜ਼ਰੀ ਲਾਉਣ ਦਾ ਯਤਨ ਕਰੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬਾ ਅਮਨਦੀਪ ਕੌਰ ਜੀ ਆ ਜਾਓ ਜੀ, ਪਹਿਲੇ ਆ ਜਾਓ। ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਮਿਲ ਕਰਕੇ ਹਾਜ਼ਰੀ ਭਰ ਰਹੇ ਹਾਂ, ਸੋ ਇਹਨਾਂ ਤੋਂ ਬਾਅਦ ਨਾਲ ਸਾਈਡ 'ਤੇ ਆ ਜਾਓ। ਸਾਰੇ ਹੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ 5 ਮਿੰਟ ਦੇ ਵਿੱਚ ਆਪਣਾ ਅਲਾਪ, ਬੰਦਨਾ, ਡੰਡੌਤ ਸਾਰਾ ਕੁਝ ਕਿਰਪਾ ਕਰਕੇ ਕਰੋ, ਤਾਂ ਜੋ ਕਿ ਮਗਰ ਜਿਹੜੇ ਬੱਚੇ ਨੇ ਉਹ ਪੜ੍ਹ ਸਕਣ। ਅਤੇ ਇਸ ਲਈ ਬੇਨਤੀ ਹੈ ਕਿ ਬੜੇ ਹੀ ਪਿਆਰ ਦੇ ਨਾਲ ਕਿ ਸਮੇਂ ਦਾ ਆਪ ਧਿਆਨ ਰੱਖੋ। ਸਾਰਿਆਂ ਨੂੰ ਹੀ ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਦੇ ਨਾਲ ਬਹੁਤ ਹੀ ਸੁਰੀਲਾ ਕੀਰਤਨ ਕੀਤਾ ਹੈ ਬੀਬੀ ਅਮਨਦੀਪ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ। ਸਤਿਗੁਰੂ ਕਿਰਪਾ ਕਰਨ ਇਹਨਾਂ 'ਤੇ ਇਸੇ ਤਰ੍ਹਾਂ ਹੀ ਬਖਸ਼ਿਸ਼ ਰਹਿਮਤ ਕਰਦੇ ਰਹਿਣ। ਅਤੇ ਮੈਂ ਬੇਨਤੀ ਕਰਾਂਗਾ ਤਰਨਵੀਰ ਸਿੰਘ ਫਰੀਦਾਬਾਦ ਵਾਲੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੀ ਹੀ ਬੱਚਿਆਂ ਨੂੰ ਅਤੇ ਵਿਦਿਆਰਥੀਆਂ ਨੂੰ ਕਿ ਆਪ ਸਮੇਂ ਦਾ ਥੋੜ੍ਹਾ ਜਿਹਾ ਧਿਆਨ ਰੱਖ ਕੇ, ਬਹੁਤ ਹੀ ਬੀਬੀ ਅਮਨਦੀਪ ਕੌਰ ਨੇ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ, ਇਹ ਐਪਰੀਸ਼ੀਏਟ ਕਰ ਰਹੇ ਹਾਂ ਜੀ ਇਹਨਾਂ ਨੂੰ, ਇਹਨੇ ਰਹਿੰਦਿਆਂ ਹੋਇਆਂ ਸਮੇਂ ਦੇ ਵਿੱਚ ਜਿਹੜਾ ਹੈ ਰਹਿ ਕਰਕੇ ਸ਼ਬਦ ਦੀ ਹਾਜ਼ਰੀ ਲਈ, ਇਹਦੇ ਲਈ ਜਕਾਰਾ ਬਣਦਾ ਹੈ ਜੀ। ਬੋਲੇ ਸੋਨੇਹਾ, ਆ ਹੁਣ ਫਰੀਦਾਬਾਦ ਵਾਲੇ ਵੇਖਦੇ ਹਾਂ ਜੀ ਇਹ ਸਮੇਂ ਦੇ ਵਿੱਚ ਰਹਿੰਦੇ ਆ ਕਿ ਕੀ ਕਰਦੇ ਨੇ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਇਹ ਸਨ ਫਰੀਦਾਬਾਦ ਵਾਲੇ ਵੀਰ ਜੀ। ਬੇਨਤੀ ਹੈ ਕਿ ਥੋੜ੍ਹਾ ਜਿਹਾ ਸਮੇਂ ਨੂੰ ਸੰਕੋਚੋ, ਦੋ ਜਣਿਆਂ ਦਾ ਸ਼ਬਦ ਦਾ ਸਮਾਂ ਆਪ ਜੀ ਲੈ ਗਏ ਹੋ। ਅਗਲਾ ਜਥੇ ਨੂੰ ਮੇਰੀ ਬੇਨਤੀ ਹੈ, ਪ੍ਰਭ ਸਿਮਰਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਜਾਣ ਫੇਰ, ਅਤੇ ਉਹਨਾਂ ਤੋਂ ਬਾਅਦ ਬੀਬਾ ਦਲਜੀਤ ਕੌਰ ਜੀ, ਉਹਨਾਂ ਦਾ ਟਾਈਮ ਹੈ ਜੀ। ਪ੍ਰਭ ਸਿਮਰਨ ਸਿੰਘ ਜੀ ਲੁਧਿਆਣੇ ਵਾਲੇ ਵੀਰ ਜੀ, ਬੇਨਤੀ ਹੈ ਸਾਰੇ ਨੂੰ ਹੀ ਕਿ ਕਿਉਂਕਿ 11:15 'ਤੇ ਇਹ ਬੈਠੇ ਸਨ ਅਤੇ 11:26 'ਤੇ ਉੱਠੇ ਨੇ, ਅਤੇ ਸਮਾਂ ਜਿਹੜਾ ਹੈ ਆਪ ਜੀ ਸੰਕੋਚੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਿੰਘ ਜੀ ਫਤਿਹ। ਉਹ ਭਾਈ ਭਾਜੀ ਨੀਲ ਸਿੰਘ ਜੀ ਕਹਿੰਦੇ ਕਿ ਲੰਬੇ ਸਮੇਂ ਤੋਂ ਦਰਸ਼ਨ ਬੈਠੇ ਹੋਏ ਨੇ, ਬੈਠੇ ਹੋਏ ਨੇ, ਆਪਣੀ ਵਾਰੀ ਦਾ ਇੰਤਜ਼ਾਰ ਜਿੰਨੇ ਵੀ ਬੈਠੇ ਨੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਬੇਨਤੀ ਹੈ ਕਿ ਆਪਾਂ ਬੰਦਨਾ ਜਿਹੜੀ ਆ ਹੁਣ ਤੋਂ ਬਿਨੀ ਸਿੱਧਾ ਹੀ ਸ਼ਬਦ ਪੜ੍ਹ ਕੇ ਕੰਮ ਤਾਂ ਕਰਨੀ ਹੈ। ਸਿੱਧਾ ਹੀ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਤਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਕਿ 2-3 ਮਿੰਟ ਦੇ ਵਿੱਚ ਸਮਾਪਤੀ, ਕਿਉਂਕਿ ਜਿਹੜੇ ਪ੍ਰਬੰਧਕ ਨੇ ਉਹ ਇਤਰਾਜ਼ ਕਰਦੇ ਪਏ ਨੇ ਕਿ ਅਗਲੇ ਜਿਹੜੇ ਬੱਚੇ ਨੇ ਉਹ ਸਾਰੇ ਟ੍ਰੇਨ ਦੇ ਵਿੱਚ ਜਦੋਂ ਆਪਾਂ ਜਾਣਾ ਹੈ। ਸਾਰਿਆਂ ਨੂੰ ਹੀ ਬੇਨਤੀ ਹੈ ਕਿ ਜਿਹੜੇ ਰਹਿ ਗਏ ਹਨ ਅਤੇ ਉਹ ਆਪਾਂ ਟ੍ਰੇਨ ਦੇ ਵਿੱਚ ਕੱਲ੍ਹ ਉਹਨਾਂ ਦੀ ਪਹਿਲ ਦੇ ਆਧਾਰ 'ਤੇ ਜ਼ਖਮੀ ਸਾਹਿਬ ਭਾਈ ਮਨਿੰਦਰ ਸਿੰਘ ਜੀ ਉਹਨਾਂ ਨੂੰ ਬਹਿ ਕੇ ਆਪ ਸੁਣਨਗੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਜੀ, ਅਸੀਂ 2-3 ਮਿੰਟ ਦੇ ਵਿੱਚ ਸਮਾਪਤੀ ਕਰਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਾਨ ਕੀਰਤਨ ਦਰਬਾਰ ਸਮਾਗਮ ਜੋ ਕਿ ਲਗਾਤਾਰ 24 ਤਰੀਕ ਤੋਂ ਜੋ ਸੰਗਤਾਂ ਪਹੁੰਚੀਆਂ ਸਨ ਹਜ਼ੂਰ ਸਾਹਿਬ, ਅੱਜ ਲਾਸਟ ਦਾ ਦੀਵਾਨ ਜੋ ਇਸ ਵਿੱਚ ਬੱਚਿਆਂ ਨੇ ਕੀਰਤਨ ਕੀਤਾ, ਸੋ ਬਹੁਤ ਧੰਨਵਾਦ ਹੈ ਪ੍ਰਬੰਧਕ ਕਮੇਟੀਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ, ਸਾਰੀ ਹੀ ਬਾਬਾ ਸੁੱਚਾ ਸਿੰਘ ਗੁਰਮੁਖ ਸੰਗੀਤ ਅਕੈਡਮੀ ਅਤੇ ਸਮਾਰੀ ਸੰਗਤ ਵੱਲੋਂ ਬਾਬਾ ਜੀ ਦਾ ਅਤੇ ਸਮੁੱਚੀ ਹੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ। ਹੁਣ ਜਿਹੜਾ ਹੈ ਨਾਲ ਦੀ ਨਾਲ ਸੰਤ ਜਨਾ ਮਿਲ ਹਰ ਜਸ ਗਾਇਓ ਦੀ ਪੌੜੀ ਲੱਗੇਗੀ ਅਤੇ ਨਾਲ ਹੀ ਛੋਟੀ ਅਰਦਾਸ ਹੋਵੇਗੀ ਗੁਪਤ। ਸੋ ਸਾਰੇ ਹੀ ਬੱਚੇ ਲਗਭਗ ਸਾਰੇ ਹੀ ਭੁਗਤ ਚੁੱਕੇ ਹਨ ਇੱਕ ਦੋ ਬੱਚਿਆਂ ਨੂੰ ਛੱਡ ਕੇ, ਸੋ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ, ਫਿਰ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਹਾਜ਼ਰੀ ਭਰਵਾਵਾਂਗੇ। ਆਓ ਮਿਲ ਕਰਕੇ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ

सामने कर।

0: ਮਹਲਾ ਪਹਿਲਾ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹਲਾ ਦੂਜਾ ਜੇ ਸੋਚਦਾ ਉਗ ਵਹਿ ਸੂਰਜ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁਚੀ

ਸਤਿਨ ਬੜਾਏ ਚੁਣ ਪ੍ਰਗਟ ਜਮਾਲਿਆ ਥਾਉਣ ਪਾਨ ਕੁੜਿਆਰ ਮੋਕਾਲੇ ਦੋਜਕ ਚਾਲਿਆ ਤੇਰੇ ਨਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਲੋਕ ਮਹਲਾ ਪਹਿਲਾ ਉਸਮਾਦ ਨਾਦ ਉਸਮਾਦ ਵੇਦ ਉਸਮਾਦ ਜੀ ਉਸਮਾਦ ਭੇਦ ਉਸਮਾਦ ਰੂਪ ਉਸਮਾਦ ਰੰਗ ਉਸਮਾਦ ਨਾਗੇ ਫਿਰਹ ਜੰਤ ਉਸਮਾਦ ਪਾਉਣ ਉਸਮਾਦ ਪਾਣੀ ਉਸਮਾਦ।

ਭੋਗ ਭੋਗੈ ਹੋਏ ਭਸਮੜ ਪਾਉ ਸਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਚਲਾਇਆ ਅੱਗੇ ਕਰਨੀ ਕਿਰਤ ਬਾਚੀ ਹੈ ਪਹਿਲੇ।